0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ, ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਵੱਡੇ ਕਰਮਾਂ ਅਤੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਮਾੜੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਵਿਖੇ, ਜਿੱਥੋਂ ਅਕਾਲ ਪੁਰਖ ਵਾਹਿਗੁਰੂ ਰੱਬ ਬਹੁਤ ਹੀ ਨੇੜੇ ਨਜ਼ਰ ਆਉਂਦਾ ਹੈ, ਐਸੇ ਪਾਵਨ ਪਵਿੱਤਰ ਥਾਂ ਦੀ ਗੋਦ ਦੇ ਵਿੱਚ, ਅੰਮ੍ਰਿਤ ਸਰੋਵਰ ਦੀ ਗੋਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਆਪਾਂ ਸਾਰਿਆਂ ਨੂੰ ਲਿਆ ਕੇ ਬਿਠਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਹੁਕਮਨਾਮਾ, ਜੋ ਇਲਾਹੀ ਫਰਮਾਨ ਕੁੱਲ ਕਾਇਨਾਤ ਵਾਸਤੇ ਬਖਸ਼ਿਆ, ਉਸ ਦੀ ਮਰਿਆਦਾ ਦੇ ਅਨੁਸਾਰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਸੁਣਨ ਵਾਸਤੇ ਮੰਜੀ ਸਾਹਿਬ ਦੀਵਾਨ ਹਾਲ ਇਕੱਠੇ ਹੋਏ ਹਾਂ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਅੱਜ ਦਾ ਜੋ ਮੁੱਖ ਵਾਕ ਹੁਕਮਨਾਮਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਕੇ ਸਾਰੀ ਹੀ ਕਾਇਨਾਤ ਨੂੰ ਬਖਸ਼ਿਆ। ਇਸ ਵਿੱਚ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਮਝਾਉਂਦੇ ਨੇ ਕਿ ਮਨੁੱਖ ਦੇ ਜੀਵਨ ਦਾ ਜੋ ਮਨੋਰਥ ਆ, ਜੋ ਮਨੁੱਖ ਦਾ ਦੁਨੀਆਂ ਦੇ ਵਿੱਚ ਆਉਣਾ, ਉਹਦਾ ਮਕਸਦ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵਨ ਬਤੀਤ ਕਰਕੇ ਜਿਉਣ ਦੀ ਜੋ ਸੇਧ ਹੈ, ਉਹ ਧੁਰ ਕੀ ਬਾਣੀ ਰਾਹੀਂ ਤੀਜੇ ਪਾਤਸ਼ਾਹ ਜੀ ਸਾਨੂੰ ਇਉਂ

ਜਿਹੜੇ ਗੁਰੂ ਵੱਲ ਨੂੰ ਮੁੱਖ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਆ, ਉਹ ਇਹਨਾਂ ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੇ ਬਚਨ ਸੁਣ ਕੇ, ਇਹਨਾਂ ਸਾਖੀਆਂ ਨੂੰ ਇਸ ਇਤਿਹਾਸ ਨੂੰ ਸੁਣ ਕੇ, ਇਹਨਾਂ ਗੁਰਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਬਚਨਾਂ ਨੂੰ ਸੁਣ ਕੇ ਉਹ ਆਪਣੇ ਆਪ ਦੇ ਵਿੱਚ ਧਾਰਨ ਕਰਦੇ ਆ। ਗੁਰਮੁਖ ਹੋਏ ਸੋ ਭਉ ਕਰੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਮੁਖ, ਇਹ ਜਿਹੜੀ ਸਿੱਖਿਆ ਮਹਾਂਪੁਰਖਾਂ ਦੀ ਹੈ, ਇਹ ਜਿਹੜੀ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ, ਇਹਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਡਰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਇਸ ਸਿੱਖਿਆ ਨੂੰ ਮੰਨਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਹੋਰ ਵਾਸਤੇ ਦਿੱਤੀ ਆ, ਸਾਨੂੰ ਤਾਂ ਇਹ ਮੰਨਣ ਨੂੰ ਕਿਹਾ ਹੀ ਨਹੀਂ। ਉਹ ਕਿਸੇ ਵੀ ਇਤਿਹਾਸਕ ਸਾਖੀ ਚੋਂ, ਗੁਰਬਾਣੀ ਚੋਂ, ਉਹ ਆਪਣਾ ਆਪ ਜਿਹੜਾ ਜੀਵਨ ਹੈ ਉਸ ਦਾ ਸੁਧਾਰ ਕਰਨਾ ਕਰਦੇ ਨੇ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਮੇਰੇ ਜੀਵਨ ਦੇ ਵਿੱਚ ਆਉਣ ਦਾ ਕੀ ਮਨੋਰਥ ਅਤੇ ਮਕਸਦ ਹੈ। ਆਪਣਾ ਆਪ ਪਛਾਣ ਕੇ ਆਪਣੀਆਂ ਭੁੱਲਾਂ ਗਲਤੀਆਂ ਨੂੰ ਅਕਾਲ ਪੁਰਖ ਮੂਹਰੇ ਬਖਸ਼ਾ ਕੇ ਅੱਗੋਂ ਵਾਸਤੇ ਸਾਖੀ ਦੇ ਉਸ ਗੁਰਮੁਖਾਂ ਦੇ ਉਪਦੇਸ਼ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼

ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਦੇ ਨਾਲ ਉਹ ਜਿਉਂਦੇ ਜੀ ਧੁਰ ਕੀ ਬਾਣੀ ਦਾ ਉਪਦੇਸ਼ ਧਾਰਨ ਕਰਕੇ ਉਹ ਜਿਉਂਦੇ ਜੀ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਹਦੇ ਤੋਂ ਨਿਰਲੇਪ ਹੋ ਜਾਂਦੇ ਆ, ਇਹਦੇ ਤੋਂ ਮੁਕਤ ਹੋ ਜਾਂਦੇ ਆ। ਗੁਰਪ੍ਰਸਾਦੀ ਜੀਵਤ ਮਰਿਆ, ਪਰ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਰਹਿੰਦਾ, ਮਰਨ ਦਾ ਕੋਈ ਖੌਫ ਨਹੀਂ ਰਹਿੰਦਾ। ਇਸੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਤੇ ਧੁਰ ਕੀ ਬਾਣੀ ਨੂੰ ਧਾਰਨ ਕਰਕੇ ਵੱਡੇ ਵੱਡੇ ਯੋਧਿਆਂ ਨੇ, ਗੁਰਸਿੱਖਾਂ ਨੇ ਜਿਉਂਦਿਆਂ ਜੀ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ, ਰੱਬ ਦੇ ਹਵਾਲੇ ਕੀਤਾ, ਉਹਨਾਂ ਨੇ ਫਿਰ ਮੌਤ ਨੂੰ ਮਖੌਲਾਂ ਕੀਤੀਆਂ। ਉਹ ਮੌਤ ਤੋਂ ਕਦੇ ਘਬਰਾਏ ਨਹੀਂ, ਕਿਉਂਕਿ ਜਿਉਂਦਿਆਂ ਜੀ ਉਹਨਾਂ ਦੀ ਜਿਹੜੀ ਟੇਕ ਆ ਉਹ ਅਕਾਲ ਪੁਰਖ ਵਾਹਿਗੁਰੂ ਆ। ਉਹਨਾਂ ਨੂੰ ਅੱਗੇ ਦਾ ਜਿਹੜਾ ਰਾਸਤਾ ਵਾ ਉਹ ਪਹਿਲਾਂ ਹੀ ਸਾਫ ਸਾਫ ਦਿਸਦਾ, ਉਹਨਾਂ ਤੋਂ ਮੌਤ ਦਾ ਕੋਈ ਡਰ ਨਹੀਂ। ਆਮ ਜਿਹੜੇ ਦੁਨਿਆਵੀ ਲੋਕ ਨੇ ਉਹ ਜ਼ਿੰਦਗੀ ਨੂੰ ਸੱਚ ਕਰਕੇ ਜਿਉਂਦੇ ਨੇ, ਉਹ ਇਹ ਮੰਨ ਕੇ ਜਿਉਂਦੇ ਨੇ ਸ਼ਾਇਦ ਕਿ ਅਸੀਂ ਕਦੇ ਇੱਥੋਂ ਜਾਣਾ ਹੀ ਨਹੀਂ। ਇਸੇ ਭੁੱਲ ਦੇ ਵਿੱਚ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਇੱਥੇ ਧਨ ਦੌਲਤ ਇਕੱਠਾ ਕਰਨ ਵਾਸਤੇ ਮਾੜੇ ਕੰਮ, ਪਾਪ, ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦੇ ਹਾਂ, ਕਿਉਂਕਿ ਸਾਡੇ ਮਨ ਨੂੰ ਅੰਦਰੋਂ ਇਹ ਆ ਕਿ ਦੁਨੀਆ ਮਰਦੀ ਆ, ਅਸੀਂ ਮਰਨਾ ਨਹੀਂ। ਪਰ ਜਿਹੜੇ ਗੁਰਮੁਖ ਜਨ ਨੇ ਉਹ ਜਿਉਂਦਿਆਂ ਜੀ ਮਰ ਕੇ, ਗੁਰਪ੍ਰਸਾਦੀ ਜੀਵਤ ਮਰੈ, ਅਤੇ ਉਹ ਜਿਉਂਦਿਆਂ ਜੀ ਮਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਆਪਣਾ ਜੀ

ਪਰ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ ਕਿ ਜਿਹੜਾ ਸਾਡਾ ਮਨ ਆ ਉਹ ਚਾਂਚਲ ਉਹ ਮਾੜੇ ਕੰਮਾਂ ਵੱਲ ਛੇਤੀ ਭੱਜਦਾ। ਇਹ ਮਨ ਬਣਿਆ ਹੀ ਇਸ ਤਰ੍ਹਾਂ ਵਾ ਕਿ ਜਦੋਂ ਰੱਬ ਤੋਂ ਟੁੱਟਣ ਦੀ ਗੱਲ ਹੋਵੇ ਇਹ ਉੱਧਰ ਨੂੰ ਜਾਂਦਾ। ਇਹਨੂੰ ਆਪਾਂ ਹਜ਼ਾਰਾਂ ਕੋਸ਼ਿਸ਼ਾਂ ਕਰਕੇ ਵੀ ਗੁਰੂ ਵੱਲ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ, ਰੱਬ ਤੋਂ ਡਰਨ ਦੀ, ਰੱਬ ਵਾਹਿਗੁਰੂ ਤੋਂ ਡਰਨ ਵੱਲ ਨੂੰ ਤੁਰੀਏ, ਤਾਂ ਇਹ ਸਾਨੂੰ ਦੂਜੇ ਪਾਸੇ ਨੂੰ ਭੇਜਦਾ। ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਇਹ ਮਨ ਦੀ ਸਮਝ ਹੀ ਨਹੀਂ ਆਈ ਕਿ ਮਨ ਦੇ ਪਿੱਛੇ ਨਹੀਂ ਲੱਗਣਾ, ਮਨ ਨੂੰ ਕਿਵੇਂ ਕਾਬੂ ਦੇ ਵਿੱਚ ਕਰਨਾ, ਮਨ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਆਪਣੇ ਜ਼ੋਰ ਦੇ ਨਾਲ ਕਦੇ ਵੀ ਕਾਬੂ ਜਾਂ ਵੱਸ ਦੇ ਵਿੱਚ ਨਹੀਂ ਹੋ ਸਕਦਾ। ਜੇ ਮਨ ਨੂੰ ਸਮਝਾਉਣਾ ਅਤੇ ਮਨ ਨੂੰ ਜਿੱਤਣਾ ਤਾਂ ਉਹਦਾ ਇੱਕੋ ਇੱਕ ਰਾਹ ਵਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਣਾ, ਰੱਬ ਦੇ ਨਾਲ ਲਿਵ ਜੋੜਨੀ, ਤਾਂ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਬੜਿਆਂ ਬੜਿਆਂ ਜੋਗੀਆਂ ਨੇ ਆਪਣੇ ਘਰ ਛੱਡ ਕੇ ਪਹਾੜਾਂ ਉੱਤੇ ਬਹਿ ਕੇ, ਸਿੱਧ ਜਿਹੜੇ ਨੇ ਉਹ ਪਰਬਤਾਂ ਦੇ ਉੱਤੇ ਜਾ ਬੈਠੇ ਕਿ ਅਸੀਂ ਸ਼ਾਇਦ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਵਾਂਗੇ ਦੁਨੀਆਂ ਤੋਂ ਦੂਰ ਭੱਜ ਕੇ। ਨਾ ਤਾਂ ਇਸ ਦੁਨੀਆਂ ਤੋਂ ਦੂਰ ਭੱਜ ਕੇ ਮਨ ਨੂੰ ਕਾਬੂ ਹੁੰਦਾ, ਨਾ ਕੋਈ ਹੱਠ ਕਰਕੇ ਮਨ ਕਾਬੂ ਹੁੰਦਾ, ਨਾ ਪੁੱਠੇ ਲਮਕ ਕੇ, ਨਾ ਸਵਾਹ ਮਲ ਕੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਇੱਕ ਉਪਦੇਸ਼ ਦਿੱਤਾ, ਜੇ ਇਹ ਮਨ ਨੂੰ, ਮੈਲੇ ਮਨ ਨੂੰ ਸਾਫ਼ ਕਰਨਾ ਤਾਂ ਇੱਕੋ ਇੱਕ ਹੱਲ ਅਕਾਲ ਪੁਰਖ ਵਾਹਿਗੁਰੂ ਦਾ ਡਰ ਅਤੇ ਉਸ ਦੇ ਨਾਮ ਨੂੰ ਆਪਣੇ ਚਿੱਤ ਚੇਤਿਆਂ ਵਿੱਚ ਵਸਾਉਣਾ, ਵਾਹਿਗੁਰੂ ਦੇ ਡਰ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ। ਤਾਂ ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰੂ ਅਮਰਦਾਸ ਜੀ ਤੀਜੇ ਨਾਨਕ, ਕਿ ਉਹ ਗਿਆਨ ਦੀਆਂ ਗੱਲਾਂ ਕੀ ਕਰਨਗੇ ਜਿਨ੍ਹਾਂ ਤੋਂ ਹਜੇ ਤੱਕ ਆਪਣਾ ਮਨ ਹੀ ਕਾਬੂ ਵਿੱਚ ਨਹੀਂ ਆਇਆ। ਸਿਰਫ਼ ਨਿਰੇ ਧਾਰਮਿਕ ਗ੍ਰੰਥ ਕਿਤਾਬਾਂ, ਧਾਰਮਿਕ ਮਰਿਆਦਾ ਦੇ ਉੱਤੇ ਚੱਲਿਆਂ ਵੀ, ਸਿਰਫ਼ ਧਾਰਮਿਕ ਪਹਿਰਾਵਾ ਪਾਇਆ ਵੀ, ਜਿਹੜਾ ਮਨ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਸਿਰਫ਼ ਤੇ ਸਿਰਫ ਜੇ ਅਕਾਲ ਪੁਰਖ ਵਾਹਿਗੁਰੂ ਰੱਬ ਦੇ ਅਸੀਂ ਨੇੜੇ ਜਾਣਾ ਤਾਂ ਮਨ ਦੇ ਰਾਮ ਲੀਆ ਹੈ ਮੋਲ। ਤਾਂ ਇੱਕੋ ਇੱਕ ਹੱਲ ਆ, ਆਪਣੇ ਮਨ ਨੂੰ ਬੇਸਮਝ ਕਹੀਏ, ਆਪਣੇ ਦਿਮਾਗ ਨੂੰ, ਆਪਣੇ ਆਪ ਨੂੰ ਬੇਸਮਝ ਅਤੇ ਭੁੱਲਿਆ ਭਟਕਿਆ ਬਣਾ ਕੇ ਗੁਰੂ ਦੇ ਅੱਗੇ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਮਾੜੇ ਹਾਂ, ਅਸੀਂ ਭੁੱਲੇ ਭਟਕੇ ਹਾਂ, ਅਸੀਂ ਪਾਪੀ ਹਾਂ, ਪਤਾ ਨਹੀਂ ਕਿੰਨੇ ਜਨਮਾਂ ਦੀ ਮਲ ਸਾਨੂੰ ਲੱਗੀ ਹੋਈ ਆ, ਕਿੰਨੇ ਜਨਮਾਂ ਦੀ ਮੈਲ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਪੁਰਾਣੇ ਕਰਮਾਂ ਕਰਕੇ ਅਸੀਂ ਤੇ ਤੋਂ ਟੁੱਟੇ ਫਿਰਦੇ ਹਾਂ, ਸਾਡੇ ਮਨ ਨੂੰ ਅਸੀਂ ਤੈਨੂੰ ਮੁੱਲ ਵੇਚਦੇ ਹਾਂ, ਸਾਡੇ 'ਤੇ ਕਿਰਪਾ ਕਰ, ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ੋ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ

ਗੁਰੂ ਦੇ ਲੜ ਲੱਗ ਕੇ ਜਿਨ੍ਹਾਂ ਨੇ ਆਪਣਾ ਚਿੱਤ ਰੱਬ ਨਾਲ ਨਹੀਂ ਜੋੜਿਆ, ਗੁਰਮੁਖ ਚਿੱਤ ਨਾ ਲਾਇਓ। ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ, ਵਾਹਿਗੁਰੂ ਦੇ ਲੜ ਲੱਗ ਕੇ ਉਹਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਅੰਤ ਦੇ ਵਿੱਚ ਬੜਾ ਹੀ ਦੁੱਖ ਸਹਿਣਾ ਪੈਂਦਾ। ਕਿਉਂ? ਕਿਉਂਕਿ ਰੱਬ ਤੋਂ ਹਰ ਬਿਸਰਤ ਸਦਾ ਖੁਆਰੀ। ਰੱਬ ਨੂੰ ਭੁਲਾ ਕੇ, ਰੱਬ ਨੂੰ ਵਿਸਾਰ ਕੇ ਸਦਾ ਬੰਦਾ ਖੁਆਰ ਹੁੰਦਾ। ਹੋ ਸਕਦਾ ਜ਼ਿੰਦਗੀ ਦੇ ਵਿੱਚ ਧਨ ਦੌਲਤ ਬਹੁਤ ਜ਼ਿਆਦਾ ਕਮਾ ਲਵੇ। ਅਸੀਂ ਦੇਖਦੇ ਹਾਂ ਬੜੇ ਅਮੀਰ ਤੋਂ ਅਮੀਰ, ਬੜੀ ਧਨ ਦੌਲਤ ਵਾਲੇ, ਰਾਜ ਭਾਗ ਜਿਨ੍ਹਾਂ ਕੋਲੇ ਹੁੰਦਾ, ਉਹਨਾਂ ਦਾ ਖੇਨ ਪਲ ਦੇ ਵਿੱਚ ਸਾਰਾ ਕੁਛ ਢਹਿ ਜਾਂਦਾ, ਅਤੇ ਰੱਬ ਤੋਂ ਅਧੂਰੇ ਉਹ ਫਿਰ ਸਦਾ ਰੋਂਦੇ ਆ। ਇਸ ਕਰਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟੇ ਹੋਏ ਆ, ਜਦੋਂ ਉਹ ਟੁੱਟ ਜਾਂਦੇ ਆ, ਗੁਰਮੁਖ ਚਿੱਤ ਨਾ ਲਾਇਓ, ਗੁਰੂ ਦੇ ਵੱਲ ਮੁੱਖ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਅੰਤ ਦੁੱਖ ਬਹੁਤਾ ਆਏ। ਅੰਤ ਦੇ ਵਿੱਚ ਉਹਨਾਂ ਨੂੰ ਬੜਾ ਦੁੱਖ ਸਹਿਣਾ ਪੈਂਦਾ, ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਦੇ ਆ ਕਿ ਸ਼ਾਇਦ ਕਦੇ ਇੱਥੋਂ ਜਾਣਾ ਹੀ ਨਹੀਂ। ਦੌਲਤ ਇਸ ਤਰ੍ਹਾਂ ਇਕੱਠੀ ਕਰਦੇ ਆ ਕਿ ਸ਼ਾਇਦ ਇਹ ਕਦੇ ਮੇਰੇ ਤੋਂ ਦੂਰ ਹੋਣੀਓ ਹੀ ਨਹੀਂ। ਕਈ ਵਾਰੀ ਤਾਂ ਜਿਉਂਦਿਆਂ ਜੀਓ ਹੀ ਇੰਨੇ ਦੁੱਖ ਸਹਿਣੇ ਪੈ ਜਾਂਦੇ ਆ, ਪਰ ਜਿਹਨੇ ਇਸ ਦੁਨੀਆਂ ਦੇ ਨਾਲ, ਇੱਥੋਂ ਦੀ ਦੌਲਤ ਦੇ ਨਾਲ ਰੱਬ ਨੂੰ ਛੱਡ ਕੇ ਪਿਆਰ ਪਾਇਆ, ਤਾਂ ਉਹਦੀ ਜਿਹੜੀ ਹਾਲਤ ਆ ਉਹ ਮਧੂ ਮੱਖੀਆਂ ਵਰਗੀ ਹੁੰਦੀ ਆ। ਜਿਵੇਂ ਮਧੂ ਮੱਖੀਆਂ ਰਸ ਇਕੱਠਾ ਕਰਦੀਆਂ ਫੁੱਲਾਂ ਵਿੱਚੋਂ ਕੱਢ ਕੱਢ ਕੇ ਲੈ ਕੇ ਆਉਂਦੀਆਂ, ਤਾਂ ਅਖੀਰ 'ਤੇ ਜਿਹੜਾ ਰਸ ਚੋਰੀ ਕਰਨ ਵਾਲਾ ਮਨੁੱਖ ਹੁੰਦਾ, ਉਹ ਸਾਰੀਆਂ ਨੂੰ ਭਜਾ ਕੇ ਜਿਹੜਾ ਛੱਤੇ ਦਾ ਰਸ ਆ ਉਹ ਆਪ ਕੱਢ ਕੇ ਬਾਹਰ ਵੇਚ ਦਿੰਦਾ। ਉਹ ਵਿਚਾਰੀਆਂ ਸਾਰੀ ਉਮਰ ਰਸ ਨੂੰ ਇਕੱਠਾ ਕਰਦੀਆਂ ਦੀ ਲੰਘ ਜਾਂਦੀ ਆ। ਇਸੇ ਤਰ੍ਹਾਂ ਹੀ ਬੰਦਿਆਂ ਦੇ ਨਾਲ ਹੁੰਦੀ ਆ। ਜਿਉਂ ਮਦ ਮਾਖੀ ਤਿਉਂ ਸਠੋਰ ਰੱਖ, ਜੋਰ ਜੋਰ ਧਨ ਕੀਆ, ਮਰਤੀ ਵਾਰ ਲੇਹੋ ਲੇਹੋ ਕਰੀਏ, ਭੂਤ ਗ੍ਰਹਿਣ ਕਿਉਂ ਦੀ ਆ। ਬੰਦਾ ਸਾਰੀ ਉਮਰ ਮਧੂ ਮੱਖੀ ਵਾਂਗੂ, ਜਿਵੇਂ ਉਹ ਸ਼ਹਿਦ ਇਕੱਠਾ ਕਰਦੀ ਆ, ਬੰਦਾ ਪੈਸਾ ਇਕੱਠਾ ਕਰਦਾ, ਧਨ ਦੌਲਤ ਇਕੱਠੀ ਕਰਦਾ, ਇਹ ਜਾਣ ਕੇ ਇਕੱਠੀ ਕਰਦਾ ਕਿ ਇਹ ਸ਼ਾਇਦ ਮੇਰੇ ਤੋਂ ਕਦੇ ਦੂਰ ਨਹੀਂ ਹੋਣੀ। ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਦੇ ਮੁਤਾਬਕ ਸਾਨੂੰ ਧਰਮ ਦੀ ਕਿਰਤ ਕਰਨਾ, ਮਿਹਨਤ ਦੇ ਨਾਲ ਕਮਾਈ ਕਰਨ ਤੋਂ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਨਹੀਂ ਵਰਜਿਆ। ਪਰ ਨਿਰਾਪੁਰਾ ਦੌਲਤ ਦੇ ਨਾਲ ਪਿਆਰ ਕਰਨਾ, ਸਿਰਫ ਇਹਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਉਣਾ ਅਤੇ ਰੱਬ ਨੂੰ ਭੁੱਲ ਜਾਣਾ, ਫਿਰ ਇਹ ਪਾਪ ਬਣ ਜਾਂਦੀ ਆ। ਜੇ ਰੱਬ ਦੇ ਡਰ ਵਿੱਚ ਕਮਾਈ ਕੀਤੀ ਜਾਵੇ, ਉਹਦੇ ਡਰ ਦੇ ਵਿੱਚ ਤਰੱਕੀ ਕੀਤੀ ਜਾਵੇ, ਭਾਵ ਕਿ ਜਿਵੇਂ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਜਾਂਦੇ ਹਾਂ, ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਆ ਉਹ ਪੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਨੀਵਾਂ ਹੁੰਦਾ। ਉਹਦਾ ਅਰਥ ਇਹੀ ਆ ਕਿ ਜਿਹੜੀ ਪੀਰੀ ਆ, ਅਕਾਲ ਪੁਰਖ ਵਾਹਿਗੁਰੂ ਰੱਬ ਦੀ ਭਗਤੀ ਆ, ਗੁਰੂ ਦੇ ਲੜ ਲੱਗਣਾ ਉਹ ਉੱਚਾ, ਪਰ ਚਾਹੀਦੀ ਨਾਲ ਮੀਰੀ ਵੀ ਆ, ਰਾਜ ਭਾਗ ਵੀ ਚਾਹੀਦਾ, ਦੌਲਤ ਵੀ ਚਾਹੀਦੀ ਆ, ਪਰ ਉਹ ਧਰਮ ਦੇ ਰੱਬ ਦੇ ਅਧੀਨ ਰਹਿ ਕੇ ਹੋਵੇ, ਕਦੇ ਉਹ ਰੱਬ ਨੂੰ ਭੁੱਲ ਕੇ ਕਮਾਈ ਨਾ ਹੋਵੇ। ਇਸ ਕਰਕੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗ ਕੇ ਨਹੀਂ ਚੱਲਦੇ, ਅਖੀਰ 'ਤੇ ਉਹਨਾਂ ਦਾ ਸਾਰਾ ਕੁਝ ਇੱਥੇ ਰਹਿ ਜਾਂਦਾ, ਫਿਰ ਉਹ ਡਰ ਜਾਂਦੇ ਨੇ, ਫਿਰ ਉਹ ਰੋਂਦੇ ਨੇ, ਕਰਲਾਉਂਦੇ ਨੇ, ਪਰ ਕੁਝ ਬਣਦਾ ਨਹੀਂ। ਕਿਉਂਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਜਿਹੜਾ ਸਰੀਰ ਰੂਪੀ ਕੱਪੜਾ, ਇਹ ਦੁਨੀਆਂ ਦੇ ਅੰਦਰ ਹੀ ਅਸੀਂ ਛੱਡ ਕੇ ਚਲੇ ਜਾਣਾ, ਇੱਥੇ ਸਾਡਾ ਸਿਰਫ ਸਰੀਰ ਰਹਿ ਜਾਣਾ, ਜਿਹੜੀ ਸਾਡੀ ਅੰਦਰ ਜੋਤ ਸਾਡੀ ਰੂਹ ਆ ਉਹ ਇੱਥੋਂ ਉੱਡ ਜਾਣੀ ਆ। ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪਣੇ ਕੀਤੇ ਹੋਏ ਮੰਦੇ ਚੰਗੇ ਜਿਹੜੇ ਕਰਮ ਆ ਉਹ ਸਿਰਫ ਨਾਲ ਜਾਣੇ ਆ, ਕੀਤੇ ਹੋਏ ਕੰਮ ਨਾਲ ਚਲੇ ਜਾਣੇ ਆ, ਉਹ ਲੇਖ ਨਾਲ ਚਲੇ ਜਾਣੇ ਆ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ। ਜਦੋਂ ਇਹ ਜ਼ਿੰਦਗੀ ਖਤਮ ਹੁੰਦੀ ਆ, ਜ਼ਿੰਦਗੀ ਦੇ ਵਿੱਚ ਬੰਦਾ ਆਪਣੀ ਮਰਜ਼ੀ ਦੇ ਨਾਲ ਹੁਕਮ ਕਰਦਾ, ਜੋ ਜੀ ਕਰਦਾ ਉਹ ਕੰਮ ਕਰਦਾ, ਕਿਉਂਕਿ ਰੱਬ ਨੇ ਸਾਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਇੱਥੇ ਭੇਜ ਕੇ, ਕਿ ਬੰਦਾ ਕਰਮ ਕਮਾਵੇ ਅਤੇ ਬਾਅਦ ਦੇ ਵਿੱਚ ਜਦੋਂ ਦੁਨੀਆਂ ਦੇ ਵਿੱਚੋਂ ਚਲੇ ਜਾਣਾ, ਇੱਥੇ ਕੱਪੜ ਸੁਹਾਵਣਾ ਰੂਪ ਜਿਹਦੇ 'ਤੇ ਅਸੀਂ ਸਾਰੀ ਉਮਰ ਮਾਣ ਕਰਦੇ ਹਾਂ, ਇਹਨੂੰ ਛੱਡ ਕੇ ਇਸੇ ਤਰ੍ਹਾਂ ਜਦੋਂ ਚਲੇ ਗਏ, ਤਾਂ ਉੱਥੇ ਨਾਲ ਕੁਝ ਵੀ ਨਹੀਂ ਜਾਣਾ ਕਰਮਾਂ ਤੋਂ ਇਲਾਵਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ, ਅੱਗੇ ਭੀੜੇ ਰਾਹਾਂ ਵਿੱਚ ਦੀ ਲੰਘਣਾ ਪੈਣਾ।
ਨੰਗਾ ਦੋਜਕ ਚਾਲਿਆ ਤਾਂ ਦੀਸੈ ਖਰਾ ਡਰਾਵਣਾ, ਕਰ ਔਗਣ ਪੱਛੋ ਤਾਵਣਾ। ਜਦੋਂ ਬਿਨਾਂ ਕੱਪੜਿਆਂ ਤੋਂ ਦੋਜਕ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਕਰਕੇ ਨਰਕਾਂ ਵਿੱਚ ਜਾਣਾ ਪਿਆ, ਇੱਥੇ ਬੜਾ ਸੋਹਣਾ ਦਿਸਣ ਵਾਲਾ, ਸੋਹਣੇ ਕੱਪੜੇ ਪਾਉਣ ਵਾਲਾ ਮਨੁੱਖ ਬੜਾ ਹੀ ਫਿਰ ਡਰਾਉਣਾ ਦਿਸਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿ ਗੁਰਮੁਖ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਲਾਈਏ, ਨਹੀਂ ਤਾਂ ਅੰਤ

ਰੱਬ ਤੋਂ ਟੁੱਟੇ ਹੋਏ ਅੰਦਰੋਂ ਤੇ ਬਾਹਰੋਂ ਦੋਵੇਂ ਪਾਸਿਓਂ ਹੀ ਅੰਨੇ ਨੇ। ਉਹਨਾਂ ਨੂੰ ਨਾ ਤਾਂ ਬਾਹਰਲੀ ਸੱਚਾਈ ਦਾ ਪਤਾ ਹੁੰਦਾ, ਨਾ ਆਪਣੇ ਅੰਦਰ ਦੀ ਸੱਚਾਈ ਦਾ ਪਤਾ ਹੁੰਦਾ। ਭਾਵ ਆਪਣੇ ਅੰਦਰ ਦੀ ਉਹਨਾਂ ਨੂੰ ਸੂਝ ਬੂਝ ਨਹੀਂ ਕਿ ਸਾਨੂੰ ਜੇ ਵਾਹਿਗੁਰੂ ਨੇ ਦੁਨੀਆਂ ਦੇ ਉੱਤੇ ਇਹ ਮਨੁੱਖਾ ਜੀਵਨ ਦਿੱਤਾ ਤਾਂ ਉਹਦੇ ਮਨੋਰਥ, ਉਹਦਾ ਮਕਸਦ ਕੀ ਆ। ਤੇ ਬਾਹਰ ਰੂਪੀ ਵੀ ਜਿਹੜੇ ਉਹ ਕੰਮ ਕਰਦਾ, ਉਹ ਵੀ ਸਾਰੇ ਦੇ ਸਾਰੇ ਕੰਮ ਰੱਬ ਨੂੰ ਭੁਲਾ ਕੇ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਅੰਦਰੋਂ ਤੇ ਬਾਹਰੋਂ ਉਹ ਦੋਨੇ ਪਾਸਿਓਂ ਅੰਨਾ ਵਾ, ਸੁੱਧ ਨਾ ਕਾਈ ਪਾਏ। ਉਹਨੂੰ ਕਿਸੇ ਵੀ ਤਰ੍ਹਾਂ ਦੀ ਸੁੱਧ ਸਿੱਖਿਆ, ਅਕਲ, ਮਤ ਉਹ ਪਾ ਨਹੀਂ ਸਕਦਾ, ਕਿਉਂਕਿ ਉਹ ਰੱਬ ਤੋਂ ਟੁੱਟ ਗਿਆ। ਉਹ ਆਪਣੇ ਆਪ ਨੂੰ ਜ਼ਿਆਦੇ ਸਿਆਣਾ ਮੰਨਦਾ ਤੇ ਵਾਹਿਗੁਰੂ ਤੋਂ ਟੁੱਟ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਕਰਕੇ ਉਹਨੂੰ ਕੋਈ ਵੀ ਸੁੱਧ ਬੁੱਧ ਮਤ ਉਸ ਦੀ

ਸੱਚੇ ਪਾਤਸ਼ਾਹ ਜੀ ਪੰਡਿਤ ਨੂੰ ਉਪਦੇਸ਼ ਕਰਦੇ ਆ, ਫਿਰ ਇੱਥੇ ਭਾਵੇਂ ਪੰਡਿਤ ਲਿਖ ਕੇ ਪੰਡਿਤ ਨੂੰ ਉਪਦੇਸ਼ ਕੀਤਾ ਗਿਆ ਇਸ ਸ਼ਬਦ ਦੇ ਵਿੱਚ, ਪਰ ਇਹ ਜਿਹੜੀ ਪ੍ਰਥਾ ਇਹ ਸਾਖੀ ਆ, ਇਹ ਸਾਰੇ ਜਹਾਨ ਦੇ ਵਾਸਤੇ ਸਾਂਝੀ ਆ। ਇਹ ਸਾਰੀ ਲੁਕਾਈ ਨੂੰ, ਕੋਈ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਹੋਵੇ, ਇਹ ਹਰ ਇੱਕ ਮਨੁੱਖ ਨੂੰ ਸਾਂਝੀ ਜਿਹੜੀ ਸਿੱਖਿਆ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਆ। ਹੁਣ ਸੱਚੇ ਪਾਤਸ਼ਾਹ ਜੀ ਪਹਿਲਾਂ ਮਨਮੁੱਖ ਦੀ ਗੱਲ ਕਰਦੇ ਸੀ, ਹੁਣ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਦੀ ਗੱਲ ਕੀਤੀ ਆ। ਕਿਉਂਕਿ ਜਿਹੜੀ ਬਹੁਤਾਤ ਵਿੱਚ ਦੁਨੀਆ ਵਾਂ, ਉਹ ਪਾਪ ਕਮਾਉਂਦੀ ਆ, ਗਲਤ ਕੰਮ ਕਰਦੀ ਆ, ਪਰ ਥੋੜ੍ਹੇ ਜੇ ਦੁਨੀਆ ਦੇ ਵਿੱਚ ਚੰਗੇ ਬੰਦੇ, ਰੱਬ ਤੋਂ ਡਰਨ ਵਾਲੇ ਗੁਰਮੁਖ ਜਿਹੜੇ ਉਹਨੂੰ ਯਾਦ ਰੱਖਦੇ ਆ, ਉਹ ਤੋਂ ਡਰ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਉਹਨਾਂ ਦੇ ਪਿਆਰ ਕਰਕੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਣ ਕਰਕੇ ਹੀ, ਉਹਨਾਂ ਦੀ ਬਰਕਤ ਦੇ ਨਾਲ ਹੀ ਸਾਰਾ ਸੰਸਾਰ ਖਾਂਦਾ। ਕਿਉਂਕਿ ਜਿੰਨੀ ਦੁਨੀਆ ਪਾਪਾਂ 'ਤੇ ਉਤਰਦੀ ਆ, ਜੇ ਵਾਹਿਗੁਰੂ ਉਹਨਾਂ ਦਾ ਲੇਖਾ ਜੋਖਾ ਕਰਨ ਲੱਗ ਜਾਵੇ ਤਾਂ ਦੁਨੀਆ 'ਤੇ ਕੋਈ ਵੀ ਨਾ ਰਹੇ, ਸਿਰਫ ਉਹਨਾਂ ਦੀ ਪਿਆਰ ਮੁਹੱਬਤ ਕਰਕੇ, ਉਹਨਾਂ ਦੇ ਦੁਨੀਆ ਦੇ ਉੱਤੇ ਜਿਉਂਦੇ ਹੋਣ ਕਰਕੇ, ਉਹਨਾਂ ਨੂੰ ਦੁਨੀਆ 'ਤੇ ਭੇਜਣ ਕਰਕੇ, ਉਹਨਾਂ ਦੇ ਪਰਉਪਕਾਰ ਕਰਕੇ ਹੀ, ਉਹਨਾਂ ਦੀ ਬਰਕਤ ਕਰਕੇ ਹੀ ਦੁਨੀਆ ਜਿਹੜੀ ਆ ਉਹ ਚੱਲ ਰਹੀ ਆ। ਉਹ ਸਾਰੀ ਜਿਹੜੀ ਕਾਇਨਾਤ ਆ ਉਹ ਉਹਨਾਂ ਦੀ

ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਧੁਰ ਕੀ ਬਾਣੀ ਦੇ ਨਾਲ ਚਿੱਤ ਜੋੜਿਆ, ਕਿਉਂਕਿ ਇਹ ਜਿਹੜੀ ਬਾਣੀ ਆ ਇਹ ਪਹਿਲੇ ਪਾਤਸ਼ਾਹ ਜੀ ਨੇ ਧੁਰੋਂ ਰੱਬ ਤੋਂ ਲਿਆ ਕੇ ਜੋ ਮਨੁੱਖਾਂ ਦੇ ਸੁਧਾਰ ਦੇ ਵਾਸਤੇ, ਮਨੁੱਖ ਜਿਹੜੇ ਤੜਫ ਰਹੇ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਕਸਦ ਨਹੀਂ ਸੀ ਪਤਾ ਲੱਗ ਰਿਹਾ, ਇਹ ਧੁਰੋਂ ਸੱਚੇ ਪਾਤਸ਼ਾਹ ਜੀ ਸਾਡੇ ਲਈ ਬਾਣੀ ਲੈ ਕੇ ਆਏ। ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੇ ਧੁਰ ਕੀ ਬਾਣੀ ਰਚੀ, ਅਤੇ ਜੋ ਸੰਗਤ ਆ, ਜੋ ਗੁਰਸਿੱਖ ਆ, ਉਹਨਾਂ ਨੇ ਇਕੱਠੇ ਹੋਣਾ, ਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਆਪਣੇ ਜੀਵਨ ਦੀ ਜਿਹੜੀ ਮਨੋਰਥ ਅਤੇ ਜੀਵਨ ਦਾ ਜੋ ਸੱਚਾ ਮਾਰਗ ਹੈ ਉਸ ਦੀ ਸੇਧ ਲੈਣੀ। ਅਤੇ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਸਾਹਿਬਾਨ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਪਹਿਲੀ ਵਾਰ ਇੱਥੇ ਪ੍ਰਕਾਸ਼ ਕਰਵਾਇਆ। ਅਤੇ ਇਸ ਬਾਣੀ ਦੇ ਆਸਰੇ ਨਾਲ ਪਤਾ ਹੀ ਨਹੀਂ ਕਿੰਨੇ ਗੁਰਸਿੱਖ, ਕਿੰਨੇ ਬਾਹਰ ਦੇ ਧਰਮਾਂ ਵਾਲੇ ਵੀ, ਕਿੰਨੇ ਮਨੁੱਖਾਂ ਨੇ ਗੁਰੂ ਦੇ ਲੜ ਲੱਗ ਕੇ ਆਪਣਾ ਜੋ ਜੀਵਨ ਹੈ ਉਸ ਨੂੰ, ਉਸ ਦਾ ਪਾਰ ਉਤਾਰਾ ਅਤੇ ਉਸ ਨੂੰ ਗੁਰੂ ਦੇ ਲੇਖੇ ਲਾਇਆ, ਨਿਰਭਉ ਹੋ ਕੇ ਵਰਤੇ, ਨਿਰਵੈਰ ਹੋ ਕੇ ਵਰਤੇ, ਅਤੇ ਨਿਰਵੈਰ ਅਤੇ ਨਿਰਭਉ ਸਰੂਪ ਪਾ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮਿਸਾਲ ਬਣਾ ਦਿੱਤਾ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਜਦੋਂ ਮੱਥਾ ਟੇਕਦੇ ਹਾਂ, ਕਿਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਅਸਥਾਨ ਆਉਂਦਾ ਤਾਂ ਉੱਥੋਂ ਦੇਖ ਕੇ ਜਿਹੜੀਆਂ ਅੱਖਾਂ ਵਾਂ ਉਹ ਝੁੱਕ ਜਾਂਦੀਆਂ ਕਿ ਕਿਵੇਂ ਗੁਰੂ ਦੇ ਪਿਆਰ ਵਾਸਤੇ ਕਿੰਨੀ ਵਡੇਰੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਬੇਹੁਰਮਤੀ ਨਾ ਜਰ ਸਕੇ ਅਤੇ ਗੁਰੂ ਦੇ ਲੇਖੇ ਆਪਣਾ ਸਾਰਾ ਜੀਵਨ ਜਿਉਂਦਿਆਂ ਜੀ ਬਤੀਤ ਕੀਤਾ ਅਤੇ ਅਖੀਰ ਵੀ ਲੇਖੇ ਲਾ ਦਿੱਤਾ। ਉਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ, ਜੋ ਪੁਰਾਤਨ ਸਮੇਂ ਦੇ ਸ਼ਹੀਦ ਨੇ, ਅਤੇ ਹੁਣ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੋ ਇਸ ਸਮੇਂ ਦੇ ਸ਼ਹੀਦ ਨੇ, ਉਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਦਰਬਾਰ ਦੇ ਵਾਸਤੇ ਗੁਰਮੁਖਤਾਈ ਨੂੰ ਧਾਰਨ ਕਰਕੇ ਨਿਰਭਉ ਹੋ ਕੇ ਸਾਡੀ ਜੋ ਅਜ਼ਮਤ ਆ ਉਸ ਦੀ ਰਾਖੀ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹਨਾਂ ਗੁਰਮੁਖਾਂ ਦੀ ਬਰਕਤ ਦੇ ਨਾਲ ਹੀ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਿਰਤੀ ਜੋੜੀ, ਉਹਨਾਂ ਦਾ ਜੋ ਜੀਵਨ ਆ ਉਹ ਸਾਰੀ ਦੁਨੀਆ ਵਾਸਤੇ ਮਿਸਾਲ ਬਣ ਗਿਆ, ਉਹਨਾਂ ਨੂੰ ਸੰਤੋਖ ਸਦਾ ਵਾਸਤੇ ਆ ਗਿਆ, ਨਿਰਭਉ

ਜੇ ਰੱਬ ਨੂੰ ਛੱਡ ਕੇ ਹੋਰਾਂ ਚੀਜ਼ਾਂ ਨਾਲ ਪਿਆਰ ਕਰਾਂਗੇ ਤਾਂ ਕਦੇ ਵੀ ਬਰਕਤ ਨਹੀਂ ਹੁੰਦੀ। ਬਰਕਤ ਤੋਂ ਭਾਵ ਰੂਹਾਨੀ ਜੀਵਨ ਕਦੇ ਨਹੀਂ ਮਿਲਦਾ। ਅਤੇ ਜੇ ਧਨ ਦੌਲਤ ਵੀ ਇਕੱਠੀ ਕਰਨ ਲੱਗ ਜਾਈਏ ਰੱਬ ਨੂੰ ਭੁੱਲ ਕੇ, ਉਹਦੇ ਵਿੱਚ ਵੀ ਬਰਕਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਬਰਕਤ ਆ ਉਹ ਬੰਦੇ ਨੂੰ ਓਨਾ ਟਾਈਮ ਨਹੀਂ ਪੈ ਸਕਦੀ ਜਿੰਨਾ ਸਮਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ, ਉਹਨੂੰ ਸਦਾ ਯਾਦ ਨਹੀਂ ਰੱਖਦਾ। ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕਰਦੇ ਨੇ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਅਕਾਲ ਪੁਰਖ ਵਾਹਿਗੁਰੂ ਨੂੰ ਚਿੱਤ ਦੇ ਵਿੱਚ ਰੱਖ ਕੇ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਲ ਬਰਕਤ ਹੁੰਦੀ ਆ। ਪੰਡਤਾਂ ਨੂੰ ਸਮਝਾਉਂਦੇ ਆ ਸੱਚੇ ਪਾਤਸ਼ਾਹ ਜੀ, ਸੰਗਤ ਨੂੰ, ਗਿਆਨੀਆਂ ਨੂੰ, ਸਾਰਿਆਂ ਨੂੰ ਸਮਝਾਉਂਦੇ ਆ ਕਿ ਦੂਜੇ ਭਾਏ ਬਰਕਤ ਆ ਜਿਹੜੀ ਉਹ ਨਹੀਂ ਹੋ ਸਕਦੀ ਜਿੰਨਾ ਚਿਰ ਰੱਬ ਤੋਂ ਡਰ ਕੇ ਉਸ ਵਾਹਿਗੁਰੂ ਦੇ ਲੜ

ਜਿੰਨੇ ਮਰਜ਼ੀ ਕੋਈ ਧਾਰਮਿਕ ਗ੍ਰੰਥ ਪੜ੍ਹ ਲਵੇ, ਧਾਰਮਿਕ ਪਦਵੀ ਉੱਤੇ ਪਹੁੰਚ ਜਾਵੇ, ਭੇਖ ਵੀ ਧਾਰਨ ਕਰ ਲਵੇ, ਪੜ੍ਹ ਪੜ੍ਹ ਕੇ ਥੱਕਣ ਦੇ ਨਾਲ ਕਦੇ ਵੀ ਰੱਬ ਨਹੀਂ ਮਿਲਦਾ। ਜੇ ਰੱਬ ਮਿਲਦਾ ਇਹ ਉਸ ਦੀ ਭੈ ਭਾਵਨੀ ਸੱਚੇ ਦਿਲੋਂ ਪਿਆਰ ਕਰਨ ਦੇ ਨਾਲ, ਉਸ ਦੇ ਨਾਮ ਦੇ ਵਿੱਚ ਲੀਨ ਹੋਣ ਦੇ ਨਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਦੇ ਨਾਲ। ਕੱਲ੍ਹ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਵਾ। ਸੱਚੇ ਪਾਤਸ਼ਾਹ ਜੀ ਨੇ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਸੇਵਾ ਕਰਨੀ ਸ਼ੁਰੂ ਕੀਤੀ। ਸੇਵਾ ਦੀ ਜੇ ਮਿਸਾਲ ਦੇਖਣੀ ਆ ਤਾਂ ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜੇ ਜੀਵਨ ਪੜ੍ਹ ਲਈਏ। ਆਮ ਜੋ ਧਰਮ ਦੇ ਵਿੱਚ ਰਹਿਬਰ ਹੁੰਦੇ ਨੇ, ਜੋ ਧਰਮ ਦੇ ਮੁਖੀਏ ਜਾਂ ਸੰਤ ਹੋਰ ਧਰਮਾਂ ਦੇ ਅਸੀਂ ਦੇਖੀਏ ਰਹਿਬਰ ਪੈਗੰਬਰ ਹੋਏ ਨੇ, ਉਹਨਾਂ ਨੇ ਆਪਣੀ ਆਪ ਨੂੰ ਮਨਵਾਇਆ, ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਕੇ ਦਰਸਾਇਆ ਅਤੇ ਸਾਰੀ ਖਲਕਤ ਨੂੰ ਆਪਣੀ ਨੌਕਰ ਬਣਾਇਆ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਆਪਾਂ ਇਤਿਹਾਸ ਪੜ੍ਹੀਏ ਤਾਂ ਆਪੇ ਗੁਰਚੇਲਾ ਵਾਲਾ ਜਿਹੜਾ ਇਤਿਹਾਸ ਆ ਉਹ ਸਾਰੇ ਜੱਗ ਨੂੰ ਹੈਰਾਨ ਕਰਦਾ। ਕਿਵੇਂ ਤੀਜੇ ਪਾਤਸ਼ਾਹ ਜੀ ਨੇ ਵਡੇਰੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਬਿਆਸ ਦਰਿਆ ਤੋਂ ਰੋਜ਼ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸੀਸ ਦੇ ਉੱਤੇ ਰੱਖ ਕੇ ਦੂਜੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਜਾਣਾ, ਅਤੇ ਕਿੰਨੀਆਂ ਕਠਿਨਾਈਆਂ, ਕਿੰਨੀਆਂ ਅਖਿਆਈਆਂ ਦੇਖੀਆਂ, ਲੋਕਾਂ ਦੇ ਵਿਹਣੇ ਵੀ ਝੱਲੇ। ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹਦੇ ਸਿਰ 'ਤੇ ਗੁਰੂ ਹੋਵੇ ਉਹ ਕਦੇ ਨਿਥਾਵਾਂ ਨਹੀਂ ਹੁੰਦਾ। ਜਦੋਂ ਜਲ ਦੀ ਗਾਗਰ ਲੈ ਕੇ ਜਾਂਦੇ ਜਲਾਇਆਂ ਦੇ ਘਰ ਦੇ ਵਿੱਚ, ਸੱਚੇ ਪਾਤਸ਼ਾਹ ਜੀ ਖੂਹੀ ਦੇ ਵਿੱਚ ਡਿੱਗ ਪਏ ਸਨ, ਪਰ ਉਹਨਾਂ ਨੇ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸਿਰ ਤੋਂ ਲੱਥਣ ਨਹੀਂ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉੱਥੇ ਜਲਾਹੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਤੂੰ ਨਿਥਾਵਾਂ ਵਾਂ, ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਕਦੇ ਨਿਥਾਵਾਂ ਨਹੀਂ ਹੁੰਦਾ ਜਿਹਦੇ ਸਿਰ 'ਤੇ ਗੁਰੂ ਹੋਵੇ। ਇਸ ਕਰਕੇ ਝੁੱਕ ਕੇ ਸੇਵਾ ਕਰਨੀ, ਝੁੱਕ ਕੇ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਇਹ ਸਿਰਫ ਸਾਨੂੰ ਸਾਡੇ ਗੁਰੂਆਂ ਨੇ ਨਹੀਂ ਸਿਖਾਇਆ, ਸਗੋਂ ਆਪ ਮਿਸਾਲ ਪੈਦਾ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਉੱਤੇ ਚੱਲੇ ਉਹੀ ਪਾਰ ਉਤਨੇ ਨੇ, ਬਾਕੀ ਪੜ੍ਹ ਪੜ੍ਹ ਕੇ ਥੱਕ ਗਏ। ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਸਿਰਫ ਪੜ੍ਹਾਈ, ਵੇਦਾਂ ਦਾ ਹੰਕਾਰ, ਵੇਦਾਂ ਗ੍ਰੰਥਾਂ ਦਾ, ਆਪਣੇ ਆਪ ਨੂੰ ਜੋਗੀ ਕਹਾਉਣ ਦਾ ਹੰਕਾਰ ਹੀ ਧਾਰਨ ਕਰ ਰਿਹਾ, ਉਹ ਰੱਬ ਦੇ ਕਦੇ ਨੇੜੇ ਨਹੀਂ ਜਾ ਸਕੇ ਅਤੇ ਉਹਨਾਂ ਨੂੰ ਹਮੇਸ਼ਾ ਇਸ ਜਲਦੀ ਦੁਨੀਆਂ ਦੇ ਵਿੱਚ ਉਹ ਆਪਣੀ ਆਤਮਾ ਨੂੰ ਵੀ ਨਾਲ ਹੀ ਜਾਲੀ ਗਏ। ਉਹਨਾਂ ਨੂੰ ਕਦੇ ਵੀ ਠੰਡ ਨਹੀਂ ਮਿਲੀ, ਕਿਉਂਕਿ ਉਹ ਧਾਰਮਿਕ ਹੋ ਕੇ ਵੀ ਹੰਕਾਰੀ ਬਣੇ ਰਹੇ ਅਤੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਆਪ ਸੇਵਾ ਕਰਕੇ ਸਾਨੂੰ ਸੇਵਾ ਦੀ ਮਿਸਾਲ ਦਿੱਤੀ ਕਿ ਝੁੱਕ ਕੇ ਸੇਵਾ ਕਿਵੇਂ

ਜਿਨ੍ਹਾਂ ਨੂੰ ਨਿਰਾ ਧਾਰਮਿਕ ਹੋਣ ਦਾ ਹੀ ਹੰਕਾਰ ਹੋ ਗਿਆ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਹੀ ਹੰਕਾਰ ਹੋ ਗਿਆ, ਉਹਨਾਂ ਨੂੰ ਸਦਾ ਕੂਕ ਪਕਾਰ, ਉਹਨਾਂ ਦੀ ਜਿਹੜੀ ਕੂਕ ਪਕਾਰ ਅਖਿਆਈਆਂ ਜ਼ਿੰਦਗੀ ਦੇ ਵਿੱਚ ਉਹ ਉਹਨਾਂ ਨੂੰ ਔਖੀਆਂ ਕਰਦੀਆਂ ਰਹਿੰਦੀਆਂ, ਉਹਨਾਂ ਦੀ ਕਦੇ ਵੀ ਜਿਹੜੀਆਂ ਕੂਕ ਪਕਾਰਾਂ ਨੇ ਉਹ ਖਤਮ ਨਹੀਂ ਹੁੰਦੀਆਂ। ਕੂਕ ਪਕਾਰ ਨਾ ਚੁੱਕਈ ਸੰਸਾ ਵਿੱਚੋਂ, ਨਾ ਸੰਸਾ ਵਿੱਚੋਂ ਜਾਏ, ਨਾ ਹੀ ਉਹਨਾਂ ਦੇ ਕਦੇ ਸੰਸੇ ਮੁੱਕੇ ਆ, ਕਿਉਂਕਿ ਉਹਨਾਂ ਨੇ ਦਿਖਾਵੇ ਤੋਂ ਬਿਨਾਂ ਹੋਰ ਕੁਝ ਕੀਤਾ ਨਹੀਂ। ਜੇ ਸੰਸਾ ਖਤਮ ਕਰਨਾ ਤਾਂ ਉਹ ਆਤਮਾ ਤੋਂ, ਆਪਣੀ ਰੂਹ ਤੋਂ ਰੱਬ ਨੂੰ ਯਾਦ ਕਰਕੇ ਹੀ ਖਤਮ ਹੋ ਸਕਦਾ, ਸਿਰਫ ਭੇਖ ਜਾਂ ਦਿਖਾਵੇ ਦੇ ਨਾਲ ਨਹੀਂ ਹੋ ਸਕਦਾ।

ਸੱਚੇ ਪਾਤਸ਼ਾਹ ਜੀ ਬਾਰ ਬਾਰ ਫਰਮਾਉਂਦੇ ਨੇ ਕਿ ਨਾਨਕ ਨਾਮ ਵਿਹੂਣਿਆ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਤੀਜੇ ਨਾਨਕ ਫਰਮਾਉਂਦੇ ਨੇ, ਜਿਨ੍ਹਾਂ ਨੂੰ ਨਾਮ ਦੇ ਤੋਂ ਜਿਹੜੇ ਸੱਖਣੇ ਰਹਿੰਦੇ ਨੇ ਜ਼ਿੰਦਗੀ ਭਰ, ਰੱਬ ਨੂੰ ਭੁੱਲੇ ਰਹਿੰਦੇ ਨੇ ਆਪਣੇ ਕਰਮਾਂ ਦੀ ਮਾਰ ਕਰਕੇ, ਉਹ ਗੁਰੂ ਦੇ ਦਰ 'ਤੇ ਨਹੀਂ ਆਉਂਦੇ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਤੋਂ ਚਲੇ ਜਾਂਦੇ ਆ। ਕਿਉਂਕਿ ਜਿਹੜੇ ਮਾੜੇ ਕਰਮ ਨੇ ਇਹ ਕਾਲ ਸਵਰਗੇ ਨੇ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਕਾਲਾ ਸਿਆਹੀ ਵਰਗੇ ਜਿਹੜੇ ਕਰਮ ਨੇ ਇਹ ਉੱਤੇ ਇੰਨੇ ਸਾਡੇ ਜੰਮ ਜਾਂਦੇ ਆ, ਜਿਵੇਂ ਖਲਨੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਜਿਵੇਂ ਜਿਹੜਾ ਲਿਬੜਿਆ ਹੋਇਆ ਕੱਪੜਾ, ਇੱਕ ਕੱਪੜੇ ਨਾਲ ਅਸੀਂ ਇੱਕ ਦਿਨ ਸਫਾਈ ਕਰੀਏ, ਅਗਲੇ ਦਿਨ ਧੋ ਲਈਏ, ਉਹ ਸਾਫ਼ ਹੋ ਜਾਂਦਾ। ਜਿਹੜੇ ਕੱਪੜੇ ਦੇ ਨਾਲ ਅਸੀਂ ਰੋਜ਼ ਸਫਾਈ ਕਰੀਏ, ਕਦੇ ਉਹਨੂੰ ਧੋਈਏ ਹੀ ਨਾ, ਉਹਦੇ ਉੱਤੇ ਮਿੱਟੀ ਲੱਗ ਲੱਗ ਕੇ ਫੇਰ ਚਾਹੇ 100 ਧੋਣ ਉਹਨੂੰ ਪਾ ਲਈਏ, ਉਹ ਕਦੇ ਵੀ ਉਜਲਾ ਨਹੀਂ ਹੁੰਦਾ, ਕਦੇ ਸਾਫ਼ ਨਹੀਂ ਹੁੰਦਾ। ਖਲਨੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾ, ਉਹ ਕਦੇ ਵੀ ਉਜਲੀ ਸਫਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਆ, ਉਹ ਜਨਮਾਂ ਜਨਮਾਂ ਦੀ ਮੈਲ ਨਾਲ ਕਾਲਾ ਹੋਇਆ ਹੋਇਆ, ਇਹਨੂੰ ਜੇ ਸਾਫ਼ ਨਹੀਂ ਕਰ ਸਕਦੇ ਆਪਾਂ ਆਪਣੇ ਕਰਮਾਂ ਦੇ ਨਾਲ, ਚੰਗੇ ਕੰਮ ਕਰਕੇ ਨਿਰੇ ਸਾਫ਼ ਨਹੀਂ ਕਰ ਸਕਦੇ, ਇਹਨੂੰ ਗੁਰੂ ਦੇ ਤਰਸ ਦੇ ਨਾਲ, ਜੇ ਉਹ ਤਰਸ ਕਰਕੇ ਸਾਡਾ ਵਰਕਾ ਜਿਹੜਾ ਲੇਖਾਂ ਦਾ ਉਹ ਪਾੜ ਦੇਵੇ, ਅਸੀਂ ਆਪਣਾ ਜਿਹੜਾ ਮਨ ਆ ਗੁਰੂ ਦੇ ਅੱਗੇ ਵੇਚ ਦਈਏ, ਅਤੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਉਪਦੇਸ਼ ਦੇ ਮੁਤਾਬਕ ਜਿਉਈਏ, ਉਹਦੇ ਡਰ ਭੈ ਦੇ ਵਿੱਚ ਜਿਉਈਏ, ਤਾਂ ਹੀ ਇਹ ਜਿਹੜਾ ਮਨ ਰੂਪੀ ਕੱਪੜਾ ਮੈਲਾ ਹੋਇਆ ਇਹ ਸਾਫ਼ ਹੋ ਸਕਦਾ। ਇਸ ਕਰਕੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਜਿਨ੍ਹਾਂ ਨੇ ਸਿੱਖਿਆ ਨਹੀਂ ਮੰਨੀ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਕਹਿੰਦੇ

0: ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਪੌੜੀ ਦੇ ਵਿੱਚ ਰੱਬ ਨੂੰ ਬੇਨਤੀ ਕਰਦੇ ਨੇ ਕਿ ਹਰ ਸੱਜਣ ਮੇਲ ਪਿਆਰੇ, ਹੇ ਪਿਆਰੇ ਰੱਬਾ ਮੈਨੂੰ, ਹੇ ਪਿਆਰੇ ਗੁਰੂ ਮੈਨੂੰ ਰੱਬ ਸੱਜਣ ਦੇ ਨਾਲ ਮਿਲਾ, ਮੈਨੂੰ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਕੋਈ ਤੇਰੇ ਘਰ ਵੱਲ ਦਾ, ਤੇਰੇ ਦਰ ਵੱਲ ਦਾ ਰਾਹ ਪਤਾ ਲੱਗੇ। ਮੈਨੂੰ ਉਹੋ ਜਿਹੇ ਲੋਕਾਂ ਨੂੰ ਮਿਲਾਈ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਤੇਰਾ ਚੇਤਾ ਆਵੇ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸੱਜਣ ਦੀ ਜਿਹੜੀ ਪਰਿਭਾਸ਼ਾ ਵਾ ਉਹ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੀ ਆ, ਸੱਜਣ ਮਿਲੇ ਸੱਜਣਾ ਜਿਨ੍ਹਾਂ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚੇ ਪ੍ਰੇਮ ਪਿਆਰ। ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ। ਉਹ ਬੰਦੇ ਸਾਡੇ ਤੋਂ ਕਦੇ ਵੀ ਵਿਛੜਦੇ ਨਹੀਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਨੇ ਸਾਨੂੰ ਆਪ ਮਿਲਾਏ ਹੋਣ ਅਤੇ ਰੱਬ ਦੇ ਵਿੱਚ ਜਿਹੜੇ ਲੀਨ ਹੋਣ, ਉਹੀ ਸਾਡੀ ਗਵਾਹੀ ਜਿਹੜੀ ਆ ਉਹ ਅੱਗੇ ਜਾ ਕੇ ਭਰਦੇ ਆ। ਤਾਂ ਇਸ ਪੌੜੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਆ, ਉਹੋ ਜਿਹੇ ਗੁਰਮੁਖਾਂ ਨਾਲ ਮਿਲਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸੱਚੇ ਪਾਤਸ਼ਾਹ ਮੈਨੂੰ ਰੱਬ ਦੇ ਨਾਲ, ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਦੇ ਨਾਲ ਮਿਲ ਕੇ ਮੈਨੂੰ ਜ਼ਿੰਦਗੀ ਜਿਉਣ ਦਾ ਸਹੀ ਰਾਹ ਪਤਾ ਲੱਗ ਸਕੇ।
1: ਜੋ ਹਰ ਦੱਸੇ ਮਿੱਥ ਤਿਸ ਹਾਂ ਬਲ ਜਾਈ।
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਜਿਹੜਾ ਮੈਨੂੰ ਰੱਬ ਦਾ ਨਾਂ ਦੱਸੇ, ਜੋ ਰੱਬ ਦੀ ਗੱਲ ਮੈਨੂੰ ਨਿੱਤ ਦੱਸੇ, ਮੈਂ ਉਹ ਤੋਂ ਬਲਿਹਾਰ ਜਾਵਾਂ, ਮੈਂ ਉਸ ਤੋਂ ਵਾਰਿਆ ਜਾਵਾਂ। ਵਾਰਿਆ ਜਾਣ ਦਾ ਭਾਵ ਆ ਉਹਦੇ ਅੱਗੇ ਮਰ ਮਿੱਟ ਜਾਵਾਂ ਜੇ ਮੈਨੂੰ ਲੋੜ ਪਵੇ। ਸੋ ਇਹ ਕੀਮਤ ਸੱਚੇ ਪਾਤਸ਼ਾਹ ਜੀ ਰੱਬ ਦਾ ਨਾਂ ਸੁਣਾਉਣ ਵਾਲੇ ਦੀ, ਉਹ ਸੱਜਣ ਮਿੱਤਰ ਪਿਆਰੇ ਦੀ ਦੱਸਦੇ ਆ ਜਿਹੜੇ ਸਾਨੂੰ ਰੱਬ ਦੇ ਨਾਲ ਜੋੜਦੇ ਹਨ।
1: ਗੁਣ ਸਾਂਝੇ ਤਿੰਨ ਸਿਉਂ ਕਰੇ ਹਰ ਨਾਮ ਧਿਆਈ।
0: ਉਹਨਾਂ ਦੇ ਨਾਲ ਹੀ ਮੈਂ ਗੁਣਾਂ ਦੀ ਸਾਂਝ ਕਰਾਂ, ਗੱਲਾਂ ਬਾਤਾਂ ਗੁਣਾਂ ਦੀ ਸਾਂਝ

ਦੀ ਸੇਵਾ ਕਰਕੇ ਉਹਦੀ ਰੋਜ਼ ਰੋਜ਼ ਮੈਂ ਸੇਵਾ ਕਰਾਂ ਅਤੇ ਸੁੱਖ ਪਾਵਾਂ। ਜੇ ਅਸੀਂ ਸਮਝਣਾ ਹੋਵੇ ਤਾਂ ਅਸੀਂ ਇਤਿਹਾਸ ਤੋਂ ਭਗਤ ਸਾਹਿਬਾਨਾਂ ਦੀਆਂ ਸਾਖੀਆਂ 'ਚੋਂ ਸਮਝ ਸਕਦੇ ਹਾਂ ਕਿ ਕਿਹੋ ਜਿਹਾ ਸੁੱਖ ਮਿਲਦਾ ਜਦੋਂ ਅਸੀਂ ਰੱਬ ਦੇ ਨਾਲ ਸੱਚੇ ਦਿਲੋਂ ਜੁੜਦੇ ਹਾਂ, ਜਦੋਂ ਅਸੀਂ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜੁੜਦੇ ਹਾਂ, ਜਦੋਂ ਅਸੀਂ ਭਗਤ ਸੈਣ ਜੀ ਦੀ ਜਿਹੜੀ ਸਾਖੀ ਆ ਉਹ ਪੜ੍ਹਦੇ ਹਾਂ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਇਆ ਰਹਿਣ ਸਵਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਜਦੋਂ ਭਗਤ ਸੈਣ ਜੀ ਕਬੀਰ ਜੀ ਦੇ ਸਿੱਖ ਬਣੇ ਤਾਂ ਉਹਨਾਂ ਦੇ ਘਰ ਜਦੋਂ ਮਿੱਤਰ ਪਿਆਰੇ ਰੱਬ ਦੇ ਪਿਆਰੇ ਰੱਬ ਦਾ ਨਾਂ ਲੈਣ ਵਾਸਤੇ ਆਏ, ਉਹ ਰਾਜੇ ਦੇ ਦਰਬਾਰ ਦੇ ਵਿੱਚ ਕੰਮ ਕਰਦੇ ਸਨ। ਉਹ ਜਦੋਂ ਆਏ ਤਾਂ ਸਾਰੀ ਰਾਤ ਕੀਰਤਨ ਕਰੀ ਗਏ, ਰੱਬ ਦਾ ਨਾਮ ਲਈ ਗਏ, ਯਾਦ ਕਰੀ ਗਏ, ਰਹਿਣ ਸਬਾਈ ਕਰੀ ਗਏ, ਤਾਂ ਜਦੋਂ ਸਵੇਰੇ ਜਾ ਨਾ ਸਕੇ ਆਪਣੇ ਕੰਮ ਦੇ ਮੁਤਾਬਕ, ਤਾਂ ਸੈਣ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ, ਤਾਂ ਸੈਣ ਜੀ ਦਾ ਰੂਪ

0: ਸੁੱਖ ਪਾਈ। ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਸਾਰੇ ਤਰ੍ਹਾਂ ਦਾ ਜਿਹੜਾ ਸੌਖਾ ਉਹ ਮਨੁੱਖ ਨੂੰ ਮਿਲ ਜਾਂਦਾ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਵਿਚਾਰ।
1: ਬਲਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ।
0: ਅਕਾਲ ਪੁਰਖ ਵਾਹਿਗੁਰੂ ਤੋਂ ਸੱਚੇ ਪਾਤਸ਼ਾਹ ਜੀ ਬਲਿਹਾਰ ਜਾਂਦੇ ਨੇ, ਸਤਿਗੁਰੂ ਤੋਂ ਬਲਿਹਾਰ ਜਾਂਦੇ ਨੇ, ਜਿਹਦੀ ਕਿਰਪਾ ਦੇ ਨਾਲ ਇਹ ਸਿੱਖਿਆ ਤੇ ਸੋਝੀ ਮਿਲੀ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਜਿਹੜੀ ਵਿਚਾਰ ਆ ਉਹ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਆਪਾਂ ਕਰੀਏ।
1: ਧਰਤ ਉਪਾਏ ਧਰੀ ਧਰਮਸਾਲਾ।
0: ਧਰਤੀ ਨੂੰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਨੇ ਧਰਮ ਨੂੰ ਇੱਥੋਂ ਦਾ ਕਿੱਤਾ ਬਣਾਇਆ, ਧਰਮ ਨੂੰ ਬੰਦੇ ਦੇ ਕਰਮਾਂ ਦੇ ਵਿੱਚ ਪਾ ਕੇ ਭੇਜਿਆ। ਪਹਿਲਾਂ ਦੁਨੀਆ ਬਣਾਈ ਤੇ ਬੰਦੇ ਦਾ ਜੋ ਅਸਲ ਕਰਮ ਹੈ ਉਸ ਨੂੰ ਧਰਮਸ਼ਾਲਾ ਦੇ ਵਿੱਚ ਧਰਮ ਦੇ ਵਿੱਚ ਪਰਪੱਕ ਰਹਿਣਾ, ਰੱਬੀ ਰਾਹ ਤੇ ਤੁਰਨਾ, ਇਸ ਨੂੰ ਉਸ ਦੇ ਜ਼ਿੰਦਗੀ ਦਾ ਮਨੋਰਥ ਬਣਾ ਕੇ ਭੇਜਿਆ।
1: ਉਤਪਦ ਪਰਲੋ ਆਪ ਨਿਰਾਲਾ।
0: ਇਸ ਦੁਨੀਆਂ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਆ, ਉਤਪਤ ਉਤਪਤੀ ਕਰਨ ਵਾਲਾ, ਬਣਾਉਣ ਵਾਲਾ, ਪਰਲੋ ਇਸ ਨੂੰ ਖਤਮ ਕਰਨ ਵਾਲਾ। ਜਿਵੇਂ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਉਹਦੇ ਹੁਕਮ ਦੇ ਵਿੱਚ ਹੀ ਜਿਹੜੀ ਸਾਰੀ ਦੁਨੀਆ ਉਹ ਬਣੀ ਆ। ਉਤਪਤੀ ਤੇ ਪਰਲੋ ਦੁਨੀਆ ਬਣਾਈ ਵੀ ਉਹਨੇ ਆ, ਖਤਮ ਵੀ ਉਹਨੇ ਕਰਨੀ ਆ, ਇਸ ਤੋਂ ਉੱਪਰ ਹੋਰ ਕੋਈ ਵਿਚਾਰ ਹੀ ਨਹੀਂ। ਭਾਵੇਂ ਬੰਦਾ ਹੰਕਾਰ ਦੇ ਵਿੱਚ ਆ ਕੇ ਰੱਬ ਨੂੰ ਨਹੀਂ ਮੰਨਦਾ, ਇਹ ਗੱਲ ਨਹੀਂ ਮੰਨਦਾ ਕਿ ਉਸਨੇ ਉਤਪਤੀ ਕੀਤੀ ਆ, ਪਰ ਇਹ ਸੱਚਾਈ ਵੱਡੇ ਵੱਡੇ ਮੰਨ ਕੇ ਗਏ ਆ। ਭਾਵੇਂ ਕੋਈ ਵੱਡਾ ਪੜ੍ਹਿਆ ਲਿਖਿਆ ਹੋਵੇ, ਭਾਵੇਂ ਕੋਈ ਖੋਜਕਾਰ ਹੋਵੇ, ਉਹ ਜਿਹੜੇ ਆਪਣੇ ਹਉਮੈ ਨੂੰ ਤਿਆਗ ਗਏ ਉਹ ਮੰਨ ਕੇ ਗਏ ਆ ਕਿ ਅਕਾਲ ਪੁਰਖ ਵਾਹਿਗੁਰੂ ਰੱਬ ਹੀ ਇਸ ਦੁਨੀਆਂ ਨੂੰ ਬਣਾਉਣ ਵਾਲਾ ਤੇ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਇਸ ਨੂੰ ਢਾਉਣਾ ਹੈ।
1: ਪਵਣ ਖੇਲ ਕੀਆ ਸਭ ਥਾਂ ਕਲਾ ਖਿੰਚ ਟਹਾਏਂਦਾ।
0: ਪਵਣ ਖੇਲ, ਹਵਾ ਦੇ ਨਾਲ ਸਾਰਾ ਖੇਡ ਰਚਾਇਆ ਹੋਇਆ। ਉਹ ਕਿਵੇਂ? ਜਿਹੜਾ ਬੰਦਾ ਉਹ ਹਵਾ ਦੇ ਸਿਰ ਤੇ ਚੱਲਦਾ, ਜੇ ਹਵਾ ਨਾ ਹੋਵੇ, ਜੇ ਸਾਡਾ ਸਾਹ ਬੰਦ ਹੋ ਜਾਵੇ ਤਾਂ ਬੰਦੇ ਦੀ ਜਿਹੜੀ ਜਾਨ ਆ ਉਹ ਨਿਕਲ ਜਾਂਦੀ ਆ। ਦੇਖੋ ਕਿੱਡੀ ਵੱਡੀ ਕਰਾਮਾਤ ਆ ਕਿ ਹਵਾ ਦੇ ਉੱਤੇ ਉਹ ਐਡੇ ਅਕਲਮੰਦ ਸੂਝਵਾਨ ਦਿਮਾਗ ਵਾਲੇ ਮਨੁੱਖ ਨੂੰ ਕੇਵਲ ਸਿਰਫ ਹਵਾ ਦੇ ਉੱਤੇ ਚਲਾ ਰਿਹਾ। ਜਦੋਂ ਉਹ ਹਵਾ ਨੂੰ ਖਿੱਚਦਾ, ਉਹ ਸਾਹਾਂ ਨੂੰ ਖਿੱਚ ਲੈਂਦਾ ਤਾਂ ਬੰਦੇ ਦੀ ਮੌਤ ਹੋ ਜਾਂਦੀ ਆ, ਜਦੋਂ ਉਹਦੇ ਸਾਹ ਪੂਰੇ ਹੋ ਜਾਂਦੇ ਆ। ਸੋ ਇਹੋ ਜਿਹਾ ਜਿਹੜਾ ਅਚਰਜ ਤੇ ਹੈਰਾਨੀ ਜਨਕ ਖੇਲ ਆ ਉਹ ਰੱਬ ਅਕਾਲ ਪੁਰਖ ਵਾਹਿਗੁਰੂ ਨੇ ਵਰਤਾਇਆ ਹੈ।
1: ਭਾਰ ਅਠਾਰ ਹੈ ਮਾਲਣ ਤੇਰੀ।
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿੰਨੀ ਵੀ ਦੁਨੀਆਂ ਦੀ ਖਲਕਤ ਆ, ਬਨਸਪਤੀ ਆ, ਉਹ ਤੇਰੀ ਮਾਲਣ ਹੈ ਹੇ ਵਾਹਿਗੁਰੂ।
1: ਚੋਰ ਢੁਲਾ ਪਵਨ ਲੈ ਫੇਰੀ।
0: ਜਿਹੜੀ ਹਵਾ ਵਾ ਉਹ ਮਨੋ ਰੱਬ ਦੇ ਉੱਤੇ ਚੋਰ ਕਰ ਰਹੀ ਆ, ਦਿਨ ਰਾਤ ਉਹਦੀ ਸੇਵਾ ਵਿੱਚ

ਤੇ ਸੂਰਜ ਦੋ ਦੀਵੇ ਉਹਨੇ ਲਾਏ ਆ ਸਾਨੂੰ ਦੇਖਣ ਵਾਸਤੇ, ਸੱਸ ਕਰ ਸੂਰ। ਜਿਹੜਾ ਸੂਰਜ ਆ ਚੰਦ ਦੀ ਕੋਈ ਆਪਣੀ ਰੋਸ਼ਨੀ ਨਹੀਂ ਹੁੰਦੀ, ਦੇਖੋ ਕਿੱਡੀ ਕਮਾਲ ਦੀ ਗੱਲ ਆ, ਰਾਤ ਨੂੰ ਚਿੱਟੇ ਰੰਗ ਦਾ ਚੰਦ ਕਿੰਨੀ ਚਮਕ ਮਾਰਦਾ, ਸਾਨੂੰ ਰੋਸ਼ਨੀ ਦਿੰਦਾ, ਪਰ ਉਹਦੀ ਆਪਦੀ ਕੋਈ ਰੋਸ਼ਨੀ ਨਹੀਂ, ਉਹ ਸੂਰਜ ਦੀ ਰੋਸ਼ਨੀ ਦੇ ਸਿਰ 'ਤੇ ਹੀ ਦੁਨੀਆ ਨੂੰ ਚਾਨਣ ਕਰਦਾ ਰਾਤ ਨੂੰ। ਇਸ ਤਰ੍ਹਾਂ ਇਹੋ ਜਿਹੀਆਂ ਹੈਰਾਨੀਜਨਕ ਕੌਤਕ, ਇਸ ਤਰ੍ਹਾਂ ਵੱਖ ਵੱਖ ਤਰੀਕਿਆਂ ਦੇ ਨਾਲ ਮਨੁੱਖ ਨੂੰ, ਬੰਦੇ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਘੜਿਆ। ਸਾਨੂੰ ਸੱਚੇ ਪਾਤਸ਼ਾਹ ਜੀ ਇਸ ਗੱਲ ਤੋਂ ਇਹੀ ਸਮਝਾਉਂਦੇ ਆ ਕਿ ਉਸ ਦੁਨੀਆ ਨੂੰ ਬਣਾਉਣ ਵਾਲੇ ਦੇ ਡਰ ਦੇ ਵਿੱਚ ਰਹਿ ਕੇ, ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਜਿਉਣਾ, ਵਾਹਿਗੁਰੂ ਦੇ ਭੈ ਭਾਵਨੀ ਦੇ ਵਿੱਚ, ਸਿਰਫ ਭੇਖ ਨਹੀਂ, ਸਿਰਫ ਦਿਖਾਵਾ ਨਹੀਂ, ਦਿਲੋਂ ਉਸ ਦਾ ਡਰ ਮੰਨਣਾ, ਰੱਬ ਦੇ ਲੜ ਲੱਗ ਕੇ, ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗ ਕੇ, ਉਸ ਦੇ ਹੁਕਮਾਂ ਨੂੰ ਮੰਨ ਕੇ ਆਪਣਾ ਜੀਵਨ ਜਿਉਣਾ, ਅਤੇ ਧੁਰਕੀ ਬਾਣੀ ਦਾ ਉਪਦੇਸ਼ ਲੈ ਕੇ ਉਸ ਨੂੰ ਲੜ ਗੱਠ ਦੇਣੀ, ਤਾਂ ਆਪਣੇ ਜਿਹੜੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਆਉਣਾ ਸਫਲਾ ਹੈ। ਸੋ ਅੰਤਲੀਆਂ ਪੰਗਤੀਆਂ ਫਿਰ ਪੜ੍ਹ ਕੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ

ਨਾਲ ਜੋ ਵਿਚਾਰ ਹੋਈ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸੰਗਤ ਬਖਸ਼ਣਹਾਰ ਹੈ। ਅੱਗੇ ਵਾਸਤੋਂ ਸੱਚੇ ਪਾਤਸ਼ਾਹ ਜੀ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਅਤੇ ਸਮਝਣ ਸਮਝਾਉਣ ਦੀ ਦਾਤ ਬਖਸ਼ਣ। ਸੋ ਅਖੀਰਲੀਆਂ ਪੰਗਤੀਆਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4949 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਪੂਰਨ ਪਰਮਾਤਮਾ ਪਾਪ ਕਰਮ ਦੰਡ ਕੋ ਭੀ ਕਾਟ ਸਕਤਾ ਹੈ। ਅਭੀ ਤਕ ਜਿਸ ਵੀ ਸੰਤ ਵ ਮਹਾਪੁਰਸ਼ ਸੇ ਮਿਲੇ ਉਨ੍ਹੋਨੇ ਯਹੀ ਬਤਾਇਆ ਕਿ ਪਾਪ ਕਰਮ ਫਲ ਭੋਗਨੇ ਸੇ ਹੀ ਸਮਾਪਤ ਹੋਗਾ। ਵੋ ਪ੍ਰਭੂ ਕੌਣ ਹੈ ਜੋ ਪਾਪ ਕਰਮ ਕੋ ਕਾਟ ਦੇਤਾ ਹੈ, ਵੋ ਕਾਲ ਕੇ ਬੰਧਨ ਸੇ ਛੁੜਵਾ ਦੇਤਾ ਹੈ, ਉਸਕਾ ਕਿਆ ਨਾਮ ਹੈ, ਪੂਜਾ ਕੀ ਵਿਧੀ ਕਿਆ ਹੈ। ਕਿਰਪਿਆ ਅਵਸ਼ਯ ਸੁਣੀਏ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਕੇ ਅੰਮ੍ਰਿਤ ਵਚਨ।
4: ਸੰਸਾਰੀ ਦੀ ਗੱਲਾਂ ਚਿੰਨ ਨਾ ਬੁਝੇ ਸਬਦ ਜੋਗੇਰੇ ਨੂੰ, ਸੰਸਾਰੀ ਦੀ ਗੱਲਾਂ ਚਿੰਨ ਨਾ ਬੁਝੇ ਸਬਦ ਜੋਗੇਰੇ ਨੂੰ, ਯੇ ਮੁਰਗੋਂ ਸੇਤੀ ਪ੍ਰੀਤ ਲਗਾਵੇ ਨਾ ਜਾਣੇ ਸਤਿਗੁਰੂ ਮੇਰੇ ਨੂੰ, ਮੁਰਦੋਂ ਸੇਤੀ ਪ੍ਰੀਤ ਲਗਾਵੇ ਨਾ ਜਾਣੇ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।

0: प्रोग्राम दा एह हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैण लई तुसी अज ही निर्वैर जौहल जी नूं 403-690-8700 यानी 403-690-8700 या फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी।
1: प्रोग्राम दा ए हिस्सा तुहाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन पैटियो डेक प्रीकास्ट कंक्रीट स्टेप अते किसे भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउण लई जसकरन बराड नूं कॉल करो 403-439-7700 403-439-7700
2: ਸਾਰਿਆਂ ਨੂੰ ਜੀ ਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਨਮਸਕਾਰ ਗੁੱਡ ਮੋਰਨਿੰਗ ਕਿਉਂਕਿ ਮੈਂ ਬਾਹਰ ਦੇ ਮੁਲਕਾਂ ਜਾਂਦੀ ਹਾਂ ਨਾ ਤਾਂ ਮੈਂ ਗੁੱਡ ਮੋਰਨਿੰਗ ਸਿੱਖਿਆ ਹੋਰ ਕੁਝ ਨਹੀਂ ਸਿੱਖਿਆ ਸਿੱਧੀ ਜਿਹੀ ਗੱਲ ਹੈ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਅੱਲਾ ਕਰੇ ਪਰਵਰਦਿਗਾਰ ਭਗਵਾਨ ਖੁਦਾ ਇੱਕੋ ਹੀ ਚੀਜ਼ ਹੈ ਅੱਲਾ ਦੇ 101 ਨਾਮ ਹੈ ਸਾਡੇ ਵੀ ਮੇਲ ਮਿਲਾਪ ਰਹਿਣਾ ਇੱਥੋਂ ਦੇ ਫਨਕਾਰ ਪਾਕਿਸਤਾਨ ਜਾਣ ਉੱਧਰ ਦੇ ਫਨਕਾਰ ਇੱਧਰ ਆਉਣ ਖੁਦਾ ਗਵਾਹ ਸਾਡਾ ਤਾਂ ਕੋਈ ਪ੍ਰੋਗਰਾਮ ਦਾ ਕੰਮ ਨਹੀਂ ਸੀ ਅਸੀਂ ਆਏ ਸੀ ਨਿਜ਼ਾਮੂਦੇ ਖਵਾਜਾ ਅਜਮੇਰ ਸ਼ਰੀਫ ਹਾਜੀ ਅਲੀ ਬਾਬਾ ਬਖਤਿਆਰ ਕਾਕੀ ਸਾਹਿਬ ਬੂ ਅਲੀ ਸ਼ਾਹ ਕਲੰਦਰ 101 ਵਲੀਆਂ 124,000 ਬਾਬਾ ਜੀ ਗੁਰੂ ਨਾਨਕ ਜੀ ਅੰਮ੍ਰਿਤਸਰ ਮੈਂ ਗਈ ਸੀ 2-3 ਸਾਲ ਰਸਤਾ ਬਣਨ ਤੋਂ ਪਹਿਲੇ ਮੈਨੂੰ ਅੰਮ੍ਰਿਤਸਰ ਗੁਜਰਾਲ ਸਾਹਿਬ ਨੇ ਅਵਾਰਡ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਬੜੀ ਇੱਜ਼ਤ ਦਿੱਤੀ ਦੇਖੋ ਜੀ ਫਨਕਾਰ ਹੈ ਨਾ ਸਾਨੂੰ ਕੋਈ ਲੀਡਰੀ ਦਾ ਸ਼ੌਂਕ ਹੈ ਨਾ ਸਾਨੂੰ ਕਿਸੇ ਪਿਆਰ ਗੱਲ ਦਾ ਹੈ ਸਾਡੇ ਵਾਸਤੇ ਕੁਦਰਤ ਨੇ ਸਟੇਜ ਬਣਾ ਰੱਖੀ ਅੱਜ ਮੈਨੂੰ 35 ਸਾਲ ਹੋ ਗਏ 40 ਸਾਲ ਹੋ ਗਏ ਸਨ 65 ਤੋਂ ਆਪਣੇ ਬੱਚਿਆਂ ਨੇ ਜੇ 5 ਸਾਲ ਬਾਦਸ਼ਾਹ ਕੀਤੀ ਹੋ ਗਏ ਮਨਿਸਟਰ ਆਏ 10 ਸਾਲ ਕੀਤੇ ਉਹ ਚਲੇ ਗਏ ਲੇਕਿਨ ਫਨਕਾਰ ਇੱਕ ਐਸਾ ਕਲਾਕਾਰ ਹੁੰਦਾ ਹੈ ਭਗਵਾਨ ਦੀ ਤਰਫੋਂ ਇੱਕ ਸਾਧੂ ਹੁੰਦਾ ਅਤੇ ਉਹ ਕੁਦਰਤ ਬਣੇ ਉਹਦੇ ਵਾਸਤੇ ਸਟੇਜ ਬਣ ਕੇ ਆਉਂਦੇ ਉਹਦੇ ਵਾਸਤੇ ਉਹ ਨਾ ਕੋਈ ਬੇਸੁਰਾ ਹੁੰਦਾ ਨਾ ਕੋਈ ਡੰਡੀ ਮਾਰਦਾ ਸੁਰ ਦੇ ਵਿੱਚੋਂ ਕਿਉਂਕਿ ਸਾਨੂੰ ਪਤਾ ਹੁੰਦਾ ਕਿ ਅਸੀਂ ਸੁਰ ਕਿੱਥੋਂ ਜਾ ਰਹੇ ਹਾਂ ਅਤੇ ਕਿੱਥੇ ਆ ਰਹੇ ਹਾਂ ਸਾਡਾ ਦਿਲ ਖੁਦ ਹੈ ਨਾ ਜਿਹੜਾ ਉਹ ਸ਼ਰਮਸਾਰ ਹੁੰਦਾ ਹੈ ਕਿ ਰਿਸ਼ਮਾ ਇੱਥੋਂ ਤੋਂ ਚਲੀ ਗਈ ਹੈ ਫਿਰ ਕੋਸ਼ਿਸ਼ ਕਰਦੀ ਹਾਂ ਕਿ ਫੜਾਏ ਸੁਰ ਨੂੰ ਇਵੇਂ ਕਾਸ਼ ਜਿਹੜੇ ਸਾਡੇ ਬਾਦਸ਼ਾਹ ਹੈ ਕਿ ਇੰਡੀਆ ਕਿ ਪਾਕਿਸਤਾਨ ਬਿਰਾਂ ਹੈ ਸਾਨੂੰ ਕੋਈ ਬਾਦਸ਼ਾਹ ਨਹੀਂ ਚਾਹੀਦੀ ਹੈ ਖੁਦਾ ਗਵਾਹ ਅਸੀਂ ਤੁਹਾਡੀ ਮੁਹੱਬਤ ਵਾਸਤੇ ਤੁਹਾਡੇ ਪਿਆਰ ਵਾਸਤੇ ਅਮਰੀਕਾ ਲੰਡਨ ਕੈਨੇਡਾ ਪਤਾ ਨਹੀਂ ਕਿਹੜੇ ਕਿਹੜੇ ਪਿੰਡ ਦਿਖਾਏ ਅੱਲਾ ਨੇ ਮੈਨੂੰ ਮੈਂ ਤਾਂ ਉਹਨਾਂ ਨੂੰ ਪਿੰਡ ਹੀ ਕਹਿੰਦੀ ਹਾਂ ਉਹ ਮਿਲ ਮਿਲਾ ਕੇ ਪਿਆਰ ਨਾਲ ਮੁਹੱਬਤ ਨਾਲ ਰਹਿੰਦੇ ਹਾਂ ਅਸੀਂ ਉੱਥੇ ਸਕੂਨ ਦੇਖਦੇ ਹਾਂ ਮੁਹੱਬਤ ਦੇਖਦੇ ਹਾਂ ਇੱਕ ਸ਼ਹਿਰ ਦਾ ਵੀਜ਼ਾ ਲੱਗ ਜਾਵੇ ਏਅਰਪੋਰਟ ਦੇ ਉੱਤੇ ਮਰਜ਼ੀ ਜਿੱਥੇ ਜਾਓ ਅਤੇ ਆਓ ਸਾਡੇ ਕੁਝ ਪ੍ਰਾਬਲਮ ਮੁਸੀਬਤਾਂ ਜਨਤਾ ਵਕਤ ਦਾ ਬਾਦਸ਼ਾਹ ਹੁੰਦਾ ਜਿਹੜਾ ਆਵਾਮ ਦਾ ਮਾਂ ਬਾਪ ਹੁੰਦਾ ਹੈ ਉਲਾਦੋਂ ਤਕਲੀਫ ਹੋਏ ਤਾਂ ਬਾਦਸ਼ਾਹ ਨੂੰ ਪਿਓ ਨੂੰ ਪਹਿਲੇ ਹੋਣਾ ਚਾਹੀਦੀ ਹੈ ਤਕਲੀਫ ਹੈ ਜਿਹੜੀ ਇਹ ਰਸਤੇ ਜਿਹੜੇ ਇਹਨਾਂ ਨੇ ਖੋਲ੍ਹੇ ਉਸ ਥਾਣੇ ਜਾਓ ਜੀ ਇਸ ਥਾਣੇ ਆਓ ਜੀ ਅਤੇ ਉਸ ਜਾਓ ਜੀ ਮਿਲਣਾ ਮਿਲਾਉਣਾ ਭੁੱਲ ਗਏ ਅਤੇ ਡਾਕੂਆਂ ਜਿਵੇਂ ਉਹਨਾਂ ਨੂੰ ਲਿਖਾਉਂਦੇ ਅਤੇ ਆਉਂਦੇ ਜਾਂਦੇ ਰੋਜ਼ ਦਾ ਦਿਨ ਤਿਵੇਂ ਗਰਕਾਬ ਹੋ ਗਿਆ ਖੈਰ ਕੋਈ ਗੱਲ ਨਹੀਂ ਅੱਲਾਹ ਤਾਲਾ ਇਹ ਵਕਤ ਹੈ ਜਿਹੜਾ ਇਹ ਵੀ ਅੱਛਾ ਆ ਜਾਵੇਗਾ ਸਾਡੀ ਇਹ ਬੇਨਤੀ ਹੈ ਦੋਵੇਂ ਮੁਲਖਾਂ ਦੇ ਅੱਗੇ ਅਸੀਂ ਕਲਾਕਾਰ ਬਣਦੇ ਸਾਨੂੰ ਕੋਈ ਰਾਜਨੀਤੀ ਨਾਲ ਮਕਸਦ ਨਹੀਂ ਹੈ ਅਸੀਂ ਸੁਰ ਦੇ ਮਾਰੇ ਹੋਏ ਹਾਂ ਸੁਰ ਨਾਲ ਮਾਰਾਂਗੇ ਇੱਥੋਂ ਦੇ ਜਿਹੜੇ ਆਪਣੇ ਆਰਟਿਸਟ ਹੈ ਸਾਡੇ ਬਿਰਾਂ ਹੈ ਮੈਂ ਜੀ ਹਾਂ ਕਿਉਂਕਿ ਮੇਰੀ ਬੀਕਾਨੇਰ ਦੀ ਪੈਦਾਇਸ਼ ਸਨ 47 ਤੋਂ ਮੈਨੂੰ ਇੱਕ ਮਹੀਨੇ ਦੀ ਲੈ ਕੇ ਅਤੇ ਚਲੇ ਗਏ ਸੀ ਅਸੀਂ ਸੁਦਾਗਰ ਸੀ ਵਪਾਰ ਕਰਦੇ ਸੀ ਬੀਕਾਨੇਰ ਤੋਂ ਉੱਠ ਲੈ ਕੇ ਆਉਂਦੇ ਸੀ ਪੰਜਾਬੋਂ ਘੋੜੇ ਗਾਈਆਂ ਮੱਝੀਆਂ ਲੈ ਕੇ ਇਹ ਆਉਂਦੇ ਸੀ, ਉੱਧਰ ਦੇ ਉੱਧਰ ਰਹਿ ਗਏ, ਇੱਧਰ ਦੇ ਇੱਧਰ ਰਹਿ ਗਏ। ਸਾਡੇ ਮਾਪਿਓ ਗੱਲ ਕਰਦੇ ਸੀ ਕਿ ਪੁੱਤਰ ਕਦੇ ਜਾਓ ਤੇ ਜ਼ਰੂਰ ਆਪਣਾ ਪਿੰਡ ਦੇਖ ਕੇ ਆਉਣਾ। ਉੱਧਰ ਦੇ ਜਿਹੜੇ ਜੀ ਆਏ ਹੋਏ ਆ ਉਹ ਆਪਣੇ ਮੁਲਕ ਨੂੰ ਯਾਦ ਕਰਦੇ ਹੈ। ਕਾਸ਼ ਅੱਲਾਹ ਤਾਲਾ ਤੁਹਾਡੀ ਮੁਹੱਬਤਾਂ ਨਾਲ ਤੁਸੀਂ ਉੱਧਰ ਦੇ ਉੱਧਰ ਮਿਲ ਕੇ ਆਓ, ਦੇਖ ਕੇ ਆਓ। ਅਸੀਂ ਇੱਧਰ ਆਉਂਦੇ ਹਾਂ, ਅਸੀਂ ਤੁਹਾਨੂੰ ਵੇਖਦੇ ਹਾਂ। ਇਸ ਤਰੀਕੇ ਨਾਲ ਜੇ ਪਿਆਰ ਮੁਹੱਬਤ ਨਾਲ ਵਿਰਾਵਾਂ ਜਿਵੇਂ ਰਹੋਗੇ, ਵੱਡੇ ਛੋਟੇ ਅਦਬ ਨਾਲ, ਇੱਜ਼ਤ ਨਾਲ, ਤਾਂ ਮੇਰਾ ਖਿਆਲ ਹੈ ਕਿ ਸਾਨੂੰ ਕਿਸੇ ਚੁੜੇਲ ਦਾ ਹੱਥ ਨਹੀਂ ਪੈਣਾ ਹੈ। ਅੱਲਾਹ ਕਰੇ ਸਾਡਾ ਇਵੇਂ ਰਾਬਤਾ ਰਹੇ, ਮੁਹੱਬਤ ਰਹੇ। ਇਹ ਮੇਰੀ ਬੇਨਤੀ ਹੈ। ਔਰ ਮੈਂ ਤੁਸੀਂ ਤੁਹਾਡੇ ਵਰਗੇ ਬੰਦਿਆਂ ਨੂੰ ਮੈਨੂੰ ਸਿਆਣਾ ਕਰ ਦਿੱਤਾ, ਮੈਂ ਤਾਂ ਪੇਂਡੂ ਬੰਦਾ ਸੀ। ਹੁਣ ਇਹ ਕਿ ਜੋ ਮੈਂ ਸ਼ਬਾਸ ਕਲੰਦਰ ਦਾ, ਮੈਂ ਐਡੀ ਵੱਡੀ ਕਲਾਕਾਰ ਨਹੀਂ ਹਾਂ, ਲੇਕਿਨ ਤੁਹਾਡੀ ਮੁਹੱਬਤ, ਤੁਹਾਡਾ ਪਿਆਰ, ਜੋ ਵੀ ਮੈਨੂੰ ਯਾਦ ਹੈ, ਮੇਰੇ ਆਪਣੇ ਰਾਜਸਥਾਨੀ ਹੈ, ਇੱਥੋਂ ਦੀ ਮੇਰੀ ਪੈਦਾਇਸ਼ ਹੈ, ਪਾਕਿਸਤਾਨ ਨੇ ਮੈਨੂੰ ਪਰਵਰਿਸ਼ ਕੀਤਾ, ਜਵਾਨ ਕੀਤਾ, ਮੇਰੇ ਵਾਸਤੇ ਸੱਜੀ ਖੱਬੀ ਆਖੋ ਤੁਸੀਂ। ਜੋ ਮੈਨੂੰ ਯਾਦ ਹੈ, ਮੈਂ ਸ਼ਬਾਸ ਕਲੰਦਰ ਤੋਂ ਸ਼ੁਰੂ ਕਰਦੀ ਹਾਂ, ਉਸ ਦਰ ਤੋਂ ਮੈਨੂੰ ਜਾਗ ਲੱਗੀ ਹੈ। ਅਤੇ ਮੇਰੀ ਇਬਾਦਤ ਹੈ ਕਿ ਮੈਂ ਜਿੱਥੇ ਵੀ ਸਟੇਜ 'ਤੇ ਹੋਵਾਂਗੀ, ਚਾਹੇ ਅਮਰੀਕਾ, ਚਾਹੇ ਕਿਹੜਾ ਵੀ ਤਖ਼ਤ ਕਿਉਂ ਨਾ ਹੋਵੇ, ਮੇਰੇ ਸ਼ੋਅ ਮੈਂ ਬਾਬੇ ਜੀ ਤੋਂ ਸ਼ੁਰੂ ਕਰਾਂਗੀ, ਉਹਦੇ ਬਾਅਦ ਜੋ ਮੇਰੇ ਗਾਇਓ ਹੈ ਮੈਂ ਤੁਹਾਨੂੰ ਸੁਣਾਵਾਂਗੀ। ਗੁਪਤਾ ਜੀ ਹੈ ਜਿਹੜੇ, ਜਿਨ੍ਹਾਂ ਨੇ ਇੰਤਜ਼ਾਮ ਕੀਤਾ, ਇਹਨਾਂ ਨੇ ਬੜੀ ਇੰਨੇ ਕੁ ਵਕਫੇ ਦੇ ਵਿੱਚ ਭੱਜ ਦੌੜ ਕੀਤੀ ਕਿ ਰਿਸ਼ਮਾ ਆਪਣੇ ਇੰਡੀਆ ਪਾਕਿਸਤਾਨ ਦਾ ਤਲਕ ਹੋਵੇ, ਮੁਹੱਬਤ ਹੋਵੇ। ਤੂੰ ਆਈ ਹੋਈ ਹੈ ਵਲੀਆਂ ਦੇ ਵਾਸਤੇ, ਬਜ਼ੁਰਗਾਂ ਦੇ ਵਾਸਤੇ, ਲੇਕਿਨ ਸਾਨੂੰ ਹੀ ਕੁਝ ਸੁਣਾ ਜਾ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਤ੍ਰੇਂਟ ਐਵੀਨਿਊ ਨਾਰਥ ਈਸਟ ਕੈਲਗਰੀ।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज का पता है 3501 23rd स्ट्रीट नॉर्थ ईस्ट कैलगरी।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary,

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਰਵਣ ਲਈ ਅੱਜ ਹੀ ਆਪਣੀਆਂ ਕਾਰਾਂ ਤੇ ਘਰਾਂ ਦੇ ਰੇਡੀਓ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪ੍ਰਸਾਰਿਤ ਗੁਰਬਾਣੀ ਕੀਰਤਨ ਹਰ ਰੋਜ਼ ਸਵੇਰੇ 4 ਤੋਂ 8 ਵਜੇ ਤੱਕ ਤੇ ਸ਼ਾਮ 5 ਤੋਂ 6 ਵਜੇ ਤੱਕ ਰਿਲੇਅ ਕੀਤੇ ਜਾਂਦੇ ਨੇ। ਪੰਜਾਬੀ ਰੇਡੀਓ 102.7 FM ਕੈਲਗਰੀ ਵਿੱਚ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ ਹੈ।
1: ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ। ਫੋਨ ਨੰਬਰ ਹੈ 403-238-6067 ਜਾਂ ਵਿਜ਼ਿਟ ਕਰੋ www.

0: ਜੇਕਰਾ ਸੰਢੀ ਠੋ ਜਾਓ ਕਾਕਾ ਕੱਤਾ ਯਾਰ ਤੂੰ ਦੂਸਰੇ ਵੇ ਕਰੇ ਪਸਾਓ ਤੂੰ ਜਾਣੋ ਇਸ ਸਖਤ ਦੇ ਲੈ ਸੇ ਜਿੰਦ ਰਵਾਓ ਕਰਾ ਸੰਢੀ ਠੋ ਜਾਓ ਕਰਿਆ ਸੰਢੀ ਠੋ ਜਾਓ
1: ਹਰ ਪ੍ਰੇਮ ਬਾਣੀ

0: ਨਾਨਕ ਬੁਝਣ ਪੂਰੇ ਭਾਗ ਮਹਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਵ ਸੁਖਸਾਰ ਕੁਦਰਤ ਪਤਾਲੀ ਕਾਸੀ ਕੁਦਰਤ ਸਰਬਕਾਰ ਕੁਦਰਤ ਵੇਦ ਪ੍ਰਾਣ ਕਤੀਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਿਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਤੁਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾ ਹੀ ਪਾਕ ਨਾਨਕ ਹੁਕਮੈ ਅੰਦਰ ਵਿਖੈ ਵਰਤੈ ਤਾਕੋ ਤਾਕੋ।

ਪੈ ਵਿੱਚ ਪਵਣ ਮਹਿ ਸਦਵਾਉ, ਪੈ ਵਿੱਚ ਚੱਲੇ ਲੱਖ ਦਰੀਆ, ਪੈ ਵਿੱਚ ਅਗਨ ਕੱਢੇ ਵਿਗਾਰ, ਪੈ ਵਿੱਚ ਧਰਤੀ ਦੱਬੀ ਪਹਾੜ, ਪੈ ਵਿੱਚ ਇੰਦ ਫਿਰੇ ਸਿਰ ਪਹਾੜ, ਪੈ ਵਿੱਚ ਰਾਜਾ ਧਰਮ ਦੁਆਰ।

0: ਪੈ ਵਿੱਚ ਸਤਿਬੁੱਧ ਸੁਰਨਾਥ, ਪੈ ਵਿੱਚ ਆਡਣ ਆਕਾਸ, ਪੈ ਵਿੱਚ ਜੋਤ ਮਹਾਬਲ ਸੂਰ, ਪੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆ ਪਹਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ, ਸੱਚ ਏਕ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਕੀਤੇ ਰਾਮ ਰਵਾਲ, ਕੀਤੀਆਂ ਕਾਨ ਕਹਾਣੀਆਂ ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗਿਮੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੀ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾਲ, ਲਪਟਕਿਆਂ ਕੇ ਮੁੰਦੜੇ ਲਪਟਕਿਆਂ ਕੇ ਹਾਰ, ਜਿਤਨ ਪਾਈਆਂ ਨਾਨਕਾ ਸੇ ਤਨ ਹੋਵੇ ਛਾਰ, ਗਿਆਨ ਗੱਲੀ ਢੂੰਡੀਏ ਕਥਨਾ ਕਰੜਾ ਸਾਰ, ਕਰਮ ਲੈਤਾ ਪਾਈ ਹੈ ਪਰ ਹਿਕਮਤ ਹੁਕਮ ਖਵਾਰ, ਕੌੜੀ ਨਦਰ ਕਰੀ ਜੇ ਆਪਣੀ ਤਾਂ ਨਦਰੀ, ਸਤਿਗੁਰ ਪਾਇਆ ਜੇ ਬਹੁਤ ਜਨ ਪਰਮਿਆ ਤਾਂ ਸਤਿਗੁਰ, ਸਬਦ ਸੁਣਾਇਆ ਸਤਿਗੁਰ ਜੇ ਬੜਦਾ ਤਪੋ ਨਹੀਂ।

0: ਤ੍ਰਿਜੀ ਆਪਣੀ ਤਨ ਦਰੀ ਸਤਿਗੁਰੂ ਪਾਇਆ ਇਹ ਜੀਵ ਬਹੁਤੇ ਜਨਮ ਪਰਮਿਆ ਤਾਂ ਸਤਿਗੁਰੂ ਸਿਰ ਸੁਣਾਇਆ ਸਤਿਗੁਰ ਜੀ ਵਡਦਾਤਾ ਕੋ ਨਹੀਂ ਸਤਗੁਣੇ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜੇ ਸੱਚੋ ਸੱਚ ਬੁਝਾਇਆ ਸੱਚੋ ਸੱਚ ਬੁਝਾਇਆ
1: ਆਸਾ ਮਹਲਾ ਚੌਥਾ

0: ਭਰੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਭ ਜੰਜਾਲ ਨਾਨਕ ਮੋਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫਿਰਨ ਸਰ ਉੱਡ ਰਾਵਾਂ ਛੱਟ ਹੈ ਪਾਏ ਵਿਖੇ ਲੋਕ ਸਹਿ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਪਉ ਨਿਰੰਕਾਰ ਸੱਚ ਨਾਮ ਜਾਗਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਾਂਝਣਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਗਾ ਪੰਖੀ ਪਾਉਂਦਿਆਂ ਲੈ ਨਾ ਸਾ ਸੂਹੇ ਚਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਅਨੰਤ ਬੰਧਨ ਬੰਦ ਪਵਾਏ ਸੋਏ ਹੋਇਆ ਕ੍ਰਿਤਨ ਚ ਸਭ ਕੋਏ ਨੱਚ ਨੱਚ ਹੱਸੈ ਚੱਲੀ ਸੀ ਰੋਏ ਉੱਡਣਾ ਜਾਹੀ ਸਦਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪੌੜੀ ਨਾ

0: ਚੋਰਾ ਜਾਰਾ ਤੈ ਕੁੜਿਆਰਾ ਖਰਾਬਾ ਵਿਕਾਰ ਇੱਕ ਹੁੰਡਾ ਖਾਏ ਚੱਲੇ ਥਾਉ ਤਿਨਾ ਪੇਕਾਈ ਕਾਰ ਜਲ ਥਲ ਜੀਆ ਪੁਰੀਆਂ ਲੋਆ ਆਕਾਰਾਂ ਆਕਾਰ ਓਏ ਜੀ ਆਖੇ ਸੋ ਤੂੰ ਹੈ ਜਾਣ ਹੈ ਤਿਨਾ ਪੇ ਤੇਰੀ ਸਾਰ ਨਾਨਕ ਭਗਤਾ ਪੁੱਤ ਸਲਾਣ ਸਚਨਾਮ ਆਧਾਰ ਸਦਾ ਆਨੰਦ ਰਹਿ ਹੈ ਦਿਨ ਰਾਤੀ ਗੁਣਵੰਤਿਆਂ ਪਛਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੀੜੇ ਪੇ ਘੁਮਿਆਰ ਕੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੂਵੇਂ ਬਪੜੀ ਚਾਚੜ ਪਵੰਗਿਆਰ ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਅਪਾਇਆ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾ ਸਤਿਗੁਰ ਮਿਲਿਆ ਸਦਾ ਮੁਕਤ।

ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸਿਆ, ਹੋਂ ਵਿੱਚ

ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਹਾਂ ਦੀਪਾ ਲੋਆ ਮੰਡਲਾਂ ਖੰਡਾਵਰ ਪੰਡਹਾਂ ਅੰਡਜ ਜਿਰਜ ਉਤਪੁਜਾ ਖਾਣੀ ਸੇ ਤਜਾ ਸੋਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਇ ਕੈ ਸੰਭਾਲੇ ਸਭਨਾ ਜਿਨ ਕਰਤੈ ਕਰਨਾ ਕੀ ਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਤਿਸ ਜੋਹਾਰ।

ਲੱਖ ਨਕੀਆਂ ਚੰਗਿਆਈਆਂ ਲੱਖ ਪੰਨਾ ਪ੍ਰਵਾਣ ਲੱਖ ਤੱਪਰ ਤੀਰਥਾ ਸਹਿਜੋ ਬੇਬਾਣ ਲੱਖ ਸੂਰਤ ਨੂੰ ਸੰਗਰਾਮ ਰਣ ਮੈਂ ਛੁੱਟਿਆ ਪ੍ਰਾਣ ਲੱਖ ਸੂਰਤੀ ਲੱਗ ਗਿਆ ਧਿਆਨ ਪੜੀਆ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਿੱਤ ਮਿਲੈ ਸੱਚ ਤਾਤਨੀ ਸੱਚ ਕਮਾਇਆ ਸਤ ਮਿਲੇ ਸੱਚ ਪਾਇਆ ਜਿਨ ਕਹਿਰਦੈ।

0: ਕਹੋ ਦੇ ਤਿਸ ਮਿਲੇ ਸਚ ਸੰਤ ਨੀ ਸਚ ਕਮਾਇਆ ਸਤਿਗੁਰ ਮਿਲੇ ਸਚ ਪੈ ਜਿਨ ਕਾ ਹਿਰਦੇ ਸਚ ਵਸਾਇਆ ਗੁਰ ਸਚ ਨਾ ਜਾਣਨੀ ਮਨ ਮੁਕਤੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ
1: ਹਰ ਅੰਮ੍ਰਿਤ ਭਗਤ ਭੰਡਾਰ ਹੈ ਔਰ ਸਤਿਗੁਰ ਪਾਸੇ ਰਾਮ ਰਾਜ ਔਰ ਸਤਿਗੁਰ

ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਬਸ।

0: ਮਹਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਕੜਿਆ ਭਗਤੀ ਰਥ ਪਵਿਆ ਤੇ ਤੂੰ ਲਵਿਆ ਬਹੁ ਪੇਕੀਆ ਦਹੀ ਦੁਖਦੀਆ।

ਸਾਧ ਕਰਮਾ ਬਾਰੇ ਦਰਸੋ ਨਾ ਲੈਣੀ ਤਾਉਂਦੇ ਇੱਕ ਮੂਲ ਨਾ ਬੁਝਣ ਆਪਣਾ ਨੌਂਦਾ ਅਗਣਾਇਂਦੇ ਔਟਾ ਡੀ ਕਾ ਨੀਚ ਜਾ ਗੁਰੂ ਤੰਗ ਜਸ ਦੈਂਦੇ ਤਿੰਨ ਮੰਗਾ ਜਿੱਤ ਜਿੱਤ ਆਉਂਦੇ ਤਿੰਨ ਮੰਗਾ ਜਿੱਤ ਜਿੱਤ

0: ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣੈ ਬੇਨਤੀ ਤੁਧਬਾਜ ਕੂੜੋ ਕੂੜ ਮਹਲਾ ਪਹਿਲਾ।
1: ਸੱਚ ਤਾਂ ਪਰਜਾਣੀਐ ਜਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਅੱਛਾ ਤੋਏ। ਸੱਚ ਤਾਂ ਪਰਜਾਣੀਐ ਜੇ ਸੱਚ ਤੇਰੇ ਪਿਆਰ ਨਾ ਸੁਣ ਰਸੀਐ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰਜਾਣੀਐ ਜੇ ਜੁਗਤ ਜਾਣੈ ਜੀਉ ਤਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਉ। ਸੱਚ ਤਾਂ ਪਰਜਾਣੀਐ ਜਸ ਚੀਲੇ ਦਇਆ ਜਾਣੈ ਜੀ ਛੁਪਨਦਾਨ ਕਰੇ। ਸੱਚ ਤਾਂ ਪਰਜਾਣੀਐ ਜਾਤਮ ਤੀਰਥ ਕਰੇ ਨਿਵਾਸ ਸਤਿਗੁਰੂ ਨਾ ਪੁੱਛ ਕੈ ਬੈਰ ਹੈ ਕਰੇ ਨਿਵਾਸ। ਸੱਸ ਬਣਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ।

ਮਹੀਨਾ ਤਲੀਖਾ ਜੇ ਮਿਲੇ ਤਾਂ ਮਸਤਕ ਲਾਈਐ ਕੁੜਾ ਲਾਲ ਛੱਡੀਏ ਹੋਏ ਇੱਕ ਮਨ ਲਗਤੇ ਆਈਐ ਪਲਤੇ ਵੇ ਹੋ ਪਾਈਏ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈਐ।

0: Jeico hoy ta yug vairati hurat hoy Nanak pahe bahara kore rang na soy ਇਹ ਵਿੱਚ ਕੁੰਭ ਚੜਾਈਐ ਸਰਮ ਪਾਹ ਤਨ ਹੋਇ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹਲਾ ਪਹਿਲਾ
1: ਲਬ ਪਾਪ ਦੁਇ ਰਾਜਾ ਮੈਂ ਤਾਂ ਕੂੜਵਾ ਸਕਦਾ ਕਾਮ ਨੀ ਮਦਦ ਪੁੱਛੀਐ ਬਹਿ ਬਹਿ ਕਰੀ ਵਿਚਾਰ ਅੰਧੀ ਰਯੁਤ ਗਿਆਨ ਵਿਹੋਣੇ ਪਾਏ ਪ੍ਰੇਮ ਮੁਰਦਾਰ ਗਿਆਨੀ ਨੱਚੇ।

ਯਾਰ ਮੂਰਖ ਪੰਡਤ ਹਿਕਮਤ ਹੁਜਤ ਸੰਜਾ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੈ ਮੰਗੈ ਮੁਖ ਦੁਆਰ ਜਦੀ ਸਦਾਵੈ ਜੁਗਤ ਨਾ ਜਾਣੈ ਛੱਡ ਬਹਿ ਕਰ ਬਾਰ ਸਭ ਕੋ ਪੂਰਾ ਆਪੇ ਹੋਵੇ ਕੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੁਲਿਆ ਜਾਪੈ ਮਹੱਲਾ।

0: ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਭਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਉ
1: ਰੰਚਕ ਰੇਤ ਖੇਤਾਂ ਨਿਰਮਿਤ ਦੁਰਲੱਭ ਦੇਹ ਸਵਾਰ ਤਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਭਾਈ ਅਰ ਬੰਦਪ ਬੋਚਨ ਕੇ ਸਭ ਸੂਝ ਪਰੇ ਬਰਦ ਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕਿਰਮ ਸਿਮਰ ਸੁਆਮੀ ਏਕ ਕਰੇ ਕਰ ਕਹਿ ਲਿਓ ਕਿਰਪਾਲ ਕਿਰਪਾ ਨਿਤ ਨਾਨਕ ਕਾਠ ਪਰਮ ਪਰੇ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਵ ਕਰਤ ਮਹਾਮਗਨਾ ਸੰਪਦੋਲ ਝੋਲ ਸੰਗ ਝੂਲਤ ਮਾਇਆ ਮਗਨ ਪਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਧਪ ਤਾਂ ਸਿਓ ਮੋਹ ਬੜਿਓ ਸੋ ਘਨਾ ਬੋਇਓ ਬੀਜ ਅਹੰਗ ਮਮ ਅੰਕਰ ਬੀਤਦ ਆਦ ਕਰਤ ਅਗਨਾ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੁਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ
0: ਦੇਹ ਨੰਗੇ ਨਨੇ ਨਨੀਤਾ ਮਾਇਆ ਮਤ ਕਹਾ ਲੋ ਗਾਰੋ ਸ਼ਤਰ ਨ ਪਤਰ ਨ ਚੌਰ ਨ ਚਾਵਰ ਬਹਿਤੀ ਜਾਤ ਰਿਹਦੇ ਨਾ ਵਿਚਾਰੋ ਰੱਥ ਨ ਆਸਨ ਗਤ ਸਿੰਘਾਸਨ ਛਿਨ ਮੈਂ ਤਿਆਗਤ ਨਾਂਗ ਸਿਧਾਰੋ ਸੂਰ ਨ ਵੀਰ ਨ ਮੀਰ ਨ ਖਾਨਮ ਸੰਗ ਨ ਕੋ ਉਦਿਸ਼ਟ ਨਿਹਾਰੋ ਕੋਟ ਨ ਓਟ ਨ ਕੋਸ ਨ ਛੋਟਾ ਕਰਤ ਵਿਕਾਰ ਦਹੁ ਕਰ ਚਾਰੋ ਮਿੱਤਰ ਨ ਪੁੱਤਰ ਕਰਤਰ ਸਾਜਣ ਸਾਖ ਉਲਟਤ ਜਾਤ ਬਿਰੰਕੀ ਸ਼ਾਰ ਦੀਨ ਦਿਆਲ ਪੁਰਖ ਪ੍ਰਭੂਰਨ ਛਿਨ ਛਿਨ ਸਿਮਰੋ ਅਗਮ ਅਪਾਰ ਸ੍ਰੀ ਪਤਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾਰ ਹੇ ਭਗਵੰਤ ਕਿਰਪਾ ਕਰਤਾਰ
2: ਪ੍ਰਾਨ ਮਾਨ ਦਾਨਮਕ ਜੋਹਨ ਹੀਤ ਚੀਤ ਦੇ ਲੇਲੇ ਪਾਰੀ ਸਾਜਨ ਸੈਨ ਮਿਤ ਸੁਤ ਪਾਈ ਤਾਹੂ ਤੇ ਲੈ ਰਖੀ ਨਿਰਾਰੀ ਪਾਵਨ ਪਾਵਨ ਪੂਰਕ ਮਾਵਨ ਏ ਵਿਦ ਕਰਤ ਔ ਤੰਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਵਿਧਾਰੀ ਪਸ ਪੰਖੀ ਬਿਰਖ ਸਥਾਵਰ ਬਹੁ ਬਿਦ ਜੋਨ ਪਰਮਿਓ ਅਤ ਪਾਰੀ ਖਿਨ ਪਲ ਚਸਾ ਨਾਮਨੀ ਸਿਮਰਿਉ ਹਿੰਨਾ ਨਾਥ ਪ੍ਰਾਂਤ ਪਾਸਾਰੀ ਖਾਣ ਪਾਨ ਮੀਠਸ ਭੋਜਨ ਅੰਤ ਕੀ ਵਾਰ ਓਤ ਕਥ ਖਾਰੀ ਨਾਨਕ ਸੰਤ ਚਰਨ ਸਮੁਦਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ
3: ਬ੍ਰਹਮਾ ਦਿਕ ਸ਼ਿਵ ਸੰਤ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜ ਤੇ ਗੋਰਖ ਤਰਨ ਗਗਨ ਆਵਤ ਪੁੰਤਾਵਤ ਸਿੱਧ ਮਨੁੱਖ ਦੇਵ ਹਰ ਦਾਨਵ ਇਕ ਤਿਲ ਤਾਕੋ ਮਰਮ ਨ ਪਾਵਤ ਪ੍ਰਿਯ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਕੇ ਦਰਸ ਸਮਾਵਤ ਇਸੇ ਤਿਆਗ ਆਨ ਕੋ ਜਾਚਾ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂਰ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ
4: ਮਾਇਆ ਰੰਗ ਬੇਰੰਗ ਕਰਤ ਭ੍ਰਮ

0: ਪ੍ਰਭ ਦਾਤੋ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲੇ ਦਾਨ ਸੰਤ ਰੇਣ ਜਿਹ ਲਗ ਭੌਜਲ ਤਰਨਾ ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੇ ਦਿਹੁ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ ਬਲੇ ਚਿਰਾਗ ਹੈ ਦਿਆਰ ਮੈਂ ਸਭ ਗਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਗੁਰੂ ਨਾਨਕ ਗੁਰਪਾਰ ਬ੍ਰਹਮ
1: ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰੇ ਸਦਾ ਵਿਖਿਆਤਾ ਤਾਸ ਚਰਨ ਲੈ ਦੇ ਬਸਾਵੋ ਤੂੰ ਪਰਮ ਗੁਰੂ ਨਾਨਕ ਗੁਣ ਗਾਵੋ
2: ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ ਤ੍ਰਿਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀਓ ਕਲ

ਮਨ ਕੋਟ ਜੀਆਰਾ ਬਸਤ ਅਗੋਚਰ ਸੋਜੇ ਫਿਰਤ ਫਿਰਤ ਤੁਮਰਾ ਦੁਆਰ ਆਇਆ ਪੰਜਨ ਹਰ ਰਾਇਆ ਸਾਧਕ ਚਰਨ ਤੋਰ ਜਨ ਬਾਂਛ ਸੁਖ ਨਾਨਕ ਇਹੋ ਪਾਇਆ ਫਿਰਤ ਫਿਰਤ ਤੁਮਰਾ ਦੁਆਰ ਆਇਆ ਭੈ ਪੰਜਨ ਹਰ ਰਾਇਆ ਸਾਧਕ ਚਰਨ ਤੋਰ ਜਨ ਬਾਂਛ ਸੁਖ ਨਾਨਕ ਇਹ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਜਰੀ ਮਹੱਲਾ ਪੰਜਵਾ ਜਿਸ ਮਨੁੱਖ ਪਹਿ ਕਰਾਂ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿਨ ਭਉ ਸਾਗਰ ਤਰਿਆ।

ਸਲੋਕ ਮਹਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕਰਤ ਕਰਤਵਾਹ ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਹੇ ਸਤਿ ਜੁਗ ਰਤ ਸੰਤੋਖ ਖਾ ਤਮ ਗੈਰਤਵਾ।

0: ਆਹੋ ਕਲ ਯੁਗ ਰਥ ਅਗਨਕਾਰ ਕੂੜ ਗਏ ਰਥਵਾਹੁ ਮਹਲਾ ਪਹਿਲਾ।
1: ਸਾਮ ਕਹਿ ਸਤੰਬਰ ਸਵਾਮੀ ਸੱਚ ਮਾਇਆ ਛਹ ਸਾਚ ਰਹੇ ਸਭ ਕੋ ਸਾ ਸਮਾਵੇ ਰਿਕ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਏ ਲਏ ਪ੍ਰਾਚਿਤ ਜਾਏ ਨਾਨਕ ਤੋਂ ਮੁਖੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਪਾਨ ਕ੍ਰਿਸ਼ਨ ਜਾਦਮ ਭਇਆ ਹਰ ਜਾਤ ਗੋਪੀ ਲੈ ਆਇਆ ਨਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰ ਬਣ ਹੁਆ ਨਾਉ ਖੁਦਾਈ ਹੱਲੋ ਪਿਆ ਨੀਲ ਬਸਤਰ ਲੈ ਕੱਪੜੇ ਪੈਰੇ ਤੁਰ ਪਠਾਣੀ ਅਮਲ ਕੀਆ ਚਾਰੇ ਬੇਦ ਹੋਏ ਸਚਿਆਰ ਪੜੈ ਗੁਣੈ ਤਿੰਨ ਚਾਰ ਵਿਚਾਰ ਪਾਉ ਭਗਤ ਕਰਨੀ ਸਦਾਏ ਤੋ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ ਬਿਟੋ ਵਾਰਿਆ ਜਿੱਤ ਮਿਲੇ ਕਸਮ ਸੰਭਾਲਿਆ ਜਨ ਕਰ ਉਪਦੇਸ਼ ਬਿਨ ਅੰਜਨ ਦੀਆ ਇਹਨੇ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਤੁਝੈ ਡੁੱਬੇ ਸਿਵਣ ਜਾ ਰਿਹਾ ਸਤਿਗੁਰੂ ਹੈ ਬੋਇਤਾ।

0: ਉਤਾਰਿਆ, ਕਰ ਕਿਰਪਾ ਭਾਰ ਉਤਾਰਿਆ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਉਤੀ ਸਿਮਰਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧਾ ਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ

ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬ

ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲਬਾਲੇ।

0: ਜਰਦੈਕ ਸੁਦੇ ਜਾਹ ਮਹਲਾ ਪਹਿਲਾ।
1: ਬੜਾ ਪੁਸਤਕ ਸੰਧਿਆ ਬਾਦੰ ਸਿਲ ਪੁੱਛ ਬਗਲ ਸਮਾਧੰ ਮੁਚੂੜ ਵਿਭੂਖਣ ਸਾਰੰ ਤ੍ਰੈ ਪਾਲ ਤਿਹਾਲ ਵਿਚਾਰੰ ਗੱਲ ਮਾਲਾ ਤਿਲਕ ਲਲਾਟੰ ਦੋ ਤੋਤੀ ਬਸਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾ ਫੋਕਟ ਨਿਸ਼ਚੋ ਕਰਮੰ ਕੋ ਨਾਨਕ ਨਿਸ਼ਚੋ ਤਿਆਵੈ ਵੜ ਸਤਿਗੁਰ ਵਾਟ ਨ ਪਾਵੈ ਪੌੜੀ।

0: ਅਨਸੁਮਾਨ ਸਨਾਨ ਕਾ ਜੋ ਗਲ ਚਲੇ ਪਾਏ ਚੌਕੜ ਮੁਲਨ ਆਇਆ ਬੈ ਚੌਕੇ ਪਾਇਆ ਸਿੱਖਾ ਕਨ ਚੜਾਇਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਚੜ ਪਿਆ ਤੇ ਤਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਠ ਗੀਆਂ ਪੈਨਾ ਮੀਆਂ ਰਾਧਨ ਜੀ ਨਾਲ ਤੱਕ ਪਾਹੁ ਤੱਤੀਏ ਬਾਹਮਣ ਵੱਟੇ ਆਏ ਓਏ ਬਕਰਾਰੇ ਨ ਖਾਇਆ ਸਭ ਤੋਂ ਆਖੇ ਪਾਏ ਓਏ ਪੁਰਾਣਾ ਸੁੱਟੀਐ ਕਿਰਪਾਈਐ ਹੋਰ ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋ।

0: ਦਰਗਹਿ ਅੰਦਰ ਪਾਈਐ ਤਗਨਾ ਤੁਟ ਸਪੂਤ ਮਹੱਲਾ ਪਹਿਲਾ।
1: ਤਗ ਨ ਇੰਦਰੀ ਤਗ ਨ ਨਾਰੀ ਪਲ ਕੇ ਥੁੱਕ ਪਵੈ ਨਿਤ ਦਾੜੀ, ਤਗ ਨਾ ਪੈਰੀ ਤਗ ਨ ਹੱਥੀ, ਤਗ ਨਾ ਜੀਵਾ ਤਗ ਨਾ ਇੱਥੀ, ਵਿਤ ਗਾ ਪਿਵਤੈ ਪਟ ਤਗੈ ਅਵਰ।

0: ਸੁਣ ਵੇਖੋ ਲੁਕਾ ਉਗੜਾਣ ਮਨੰਧਾ ਨਾਮ ਸੁਜਾਨ ਪੁੜੀ ਸਾਹਿਬ ਦਇਆ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨੇ ਹੈਗਾ ਪ੍ਰਵਾਨ ਤਾਂ ਕਿਸਮੈ ਮਹਿਲ ਪਾਏ ਸੀ ਕਿਸਮ ਭਾਵੇਂ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰ ਗਏ ਪੈਂਦਾ ਜਾਏ ਸੀ ਪੈਂਦਾ ਜਾਏ ਸੀ ਪੈਂਦਾ ਜਾਏ ਸੀ
1: ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ।

0: ब्राह्मण को कर लावो गोबर तर न जाय तो टिका तय जप माली तान मिले शाखाय अंतर पूजा पड़े कते बाद संयम तुरका पहाई छोड़ी ले पाखंडा नाम ले जाहे तंदा महला पहला
1: मानस खाने करे निवाज छुरी बगान तन गलताक तुरक ब्राह्मण पूरे नाद ਉਹਨਾਂ ਪਿਆ ਵੈ ਉਹੀ ਸਾਧ ਉੜੀ ਰਾਸ ਉੜਾ ਵਪਾਰ ਉੜ ਬੋਲ ਕਰਿਆਹਾਰ ਸੰਤਨ ਕਾ ਡੇਰਾ ਦੂਰ ਨਾਨਕ ਉੜ ਰਿਹਾ ਭਰਪੂਰ ਮੱਥੇ ਟਿੱਕਾ ਤਿੜ ਤੂਤੀ ਕਖਾਈ ਹੱਥ ਛੁਰੀ ਜਗਤ ਕਸਾਈ ਤਿਲ ਵਸਤਰ ਪੈਰੇ ਪ੍ਰਵਾਨ ਮਲਿਸ਼ਤਾਨ ਲੈ ਪੂਜੇ ਪ੍ਰਾਣ ਭਾਖਿਆ ਕੋ ਪੁੱਠਾ ਬੱਕਰਾ ਖਾਣਾ ਚੌਂਕਾ ਪਰ ਕਸੈਨਾ ਜਾਣਾ ਦੇਖਿਆ ਚੌਂਕਾ ਕਡੀਕਾ ਉਪਰੇ ਆਏ ਬੈਠੇ ਕੁੜਿਆ ਮਤ ਪਿਟੈ ਵੇ ਮਤ ਪਿਟੈ ਇਹੋ ਅੰਨ ਸਾਡਾ ਫਿਟੈ ਤਨ ਫਿਟੈ ਫਿੜ ਕਰੇਨ ਮਨ ਜੁਠੈ ਚੁਲੀ ਪ੍ਰੇਮ ਓ ਨਾਨਕ ਸੱਚ ਤੇ ਆਈਐ ਸੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤ ਅੰਦਰ ਸਭ ਕੋ।

ਅੰਦਰ ਸਕੋ ਵੇਖ ਨਗਰੀ ਹੇਠ ਚਲਾਏ ਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਏਦਾ ਵੱਡੋ ਵੱਡਾ ਵੱਡ ਮੇਨੀ ਸਿਰ ਸਿਰ ਤੰਦੇ ਲਾਏਂਦਾ ਨਾ ਕੋ ਪੱਠੇ ਜੇਕਰ ਸੁਲਤਾਨ ਨਾ ਕਹੋ ਕਰਾਏਂਦਾ ਨਰ ਮੰਗਨ ਪਿੱਕ

0: ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ। ਸੂਤਕ ਕਿਉਂ ਕਰ ਰੱਖੀਐ ਸੂਤਕ ਪਵੈ ਰਸੋਈ, ਨਾਨਕ ਸੂਤਕੇ ਬਨਾ ਉਤਰੈ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ, ਅੱਖੀ ਸੂਤਕ ਵੇਖਣਾ ਪਰਤੈ ਪਰ ਤਨ ਰੂਪ, ਕੰਨੀ ਸੂਤਕ ਅੰਨ ਪੈ ਲਾਇਤ ਬਾਰੀ ਖਾਏ, ਨਾਨਕ ਸਾ ਆਦਮੀ ਬਦੇ ਜੰਪੁਰ ਜਾਏ। ਮਹਲਾ ਪਹਿਲਾ।
0: ਸਭ ਸੂਤਕ ਪਰਮ ਹੈ ਦੂਜੇ ਲੱਗ ਜਾਏ, ਜੰਮਣ ਮਰ

0: ਨਾਨਕ ਜਿਨੇ ਗੁਰਮੁਖ ਬੁਝਿਆ ਤੇ ਨਾ ਸੋਤਕ ਨਾ ਪੜ
1: ਸਤਿਗੁਰ ਵੱਡਾ ਕਰਸਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਨਤ ਨਦਰੀਆਂ ਜਾਤ ਸਪਾਣਾ ਤਾਂ ਮਨ ਵਸਾਈਆਂ ਕਰੋ ਗੁਮਸਤ ਹੱਥ ਧਰ।

0: ਪਹਿਲਾ ਪਹਿਲਾ
1: ਪੜ ਜੰਮੀਐ ਪੜ ਨਿਮੀਐ ਪੜ ਬੰਗਣ ਪਿਆ ਪੰਡੋ ਹੋਵੇ ਦੋਸਤੀ ਪੰਡੋ ਚੱਲੈ ਰਾ ਪੰਡ ਮੂਆ ਪੰਡ ਪਾਲੀਐ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਐ

ਇੱਕੋ ਸੱਚਾ ਸੋਏ। ਜਿੱਦ ਮੁਕਸਦਾ ਸਲਾਈ ਐ ਅਗਰ ਤਿਚਾਰ, ਨਾਨਕ ਤੇ ਮੁਖਜਲੇ ਜਿੱਦ ਸੱਚੇ ਦਰਬਾਰ। ਪੌੜੀ ਸਭ ਕੋ ਆਪਣਾ ਆਪਣਾ, ਜਿਸ ਨਾਹੀ ਸੋ ਚੁਣ ਕੱਢੀਐ ਕਿਤਾਬ ਆਪਣਾ, ਆਪੇ ਹੀ ਲਿਖਾ ਸੰਡੀਐ ਜਰਣ ਨਾਹੀ ਹੱਥ ਜਗ, ਤਾਂ ਕਾਇਤ ਘਰ ਬਹੰਡੀਐ ਮੰਦਾ ਪਸਨਾ ਕੀਐ, ਪੜੇ ਅੱਖਰ ਹੋ ਬੁਝੀਐ ਮੂਰਖ ਹੈ, ਨਾਲ ਲੁਝੀਐ ਨਾਲ ਲੁਝੀਐ ਨਾਲ ਲੁਝੀਐ।

ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੱਟੀਏ ਮੋਥੋਂ ਕਾ ਫਿੱਕੇ ਪਾਏ।

ਦੁਨੀਆ ਅੰਦਰ ਫੈਲ ਅਠ ਸੱਠ ਤੀਰਤ ਜੇ ਨਾ ਵੈ ਉਤਰੈ ਨਹੀਂ ਮੈਲ ਜਿਨ ਪੜ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ ਤਿੰਨੇ ਹੋ ਲਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਏ ਪਰਵਾਹ ਨਾਹੀਂ ਕਿਸੇ ਕੇਰੀ ਬਾਸ ਚਿਨਾ ਦਰਬਾਰ ਉੱਪਰ ਖਰਚ ਮੰਗਾ ਜਬੈ ਦੇ ਤਾਂ ਖਾਏ ਦੀਬਾਨੇ ਕੋ ਕਲਮ ਕਾ ਹਮਾਤਮਾ ਮੇ ਦਰ ਲੈ ਲਿਖਾ ਪਿੜ ਛੁਟੈ ਨਾਨਕਾ ਜੋ ਤਿਲ ਤੋੜਿਆ ਪਹਿ ਕਰਣਾ ਕੀ।

0: ਜੇ ਲੇਖੈ ਵਰਤੈ ਸੋ ਮਹਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਹਾਏ ਨਕਾਈ ਪਾਏ ਕੁੜੀ ਜਿੱਥੇ ਵਸ ਪਾਈਏ।

0: ਨਾਨਕ ਜਿਸਨੂੰ ਲਗਾ ਤਿਸ ਮਿਲੈ ਲਗਾ ਸੋ ਪ੍ਰਵਾਨ ਮਹਲਾ ਦੂਜਾ।
1: ਜੋ ਜੀ ਹੋਏ ਸੁਖਵੇ ਮੁੱਕ ਕਿਆਵਾ ਬੀਜੇ ਬੇਖ ਮੰਗਾ ਅੰਮ੍ਰਿਤ ਵੇਖੋ ਇਹ ਹੁਣ ਆਓ।

0: ਪਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸਿੱਧੀ ਹੁਕਮਣਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ
1: ਨਾਲ ਆਣੇ ਦੋਸਤੀ ਬੜਾ ਰੁੱਸਿਓ ਨੇ ਹੋ ਪਾਣੀ ਅੰਦਰ ਲੀਕ ਜਿਉਂ ਦਿਸਦਾ ਥਾ ਉਹਨਾਂ ਚੋਂ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆਣਸ ਕਰਾਸ ਜੇ ਕਾ ਚੰਗੀ ਕਰੇ ਦੂਜੀ ਪੀਵੇ ਰਾਸ
0: ਪੌੜੀ ਚੱਕ ਲੱਗ ਚੱਕਰੀ
1: ਜੇ ਚੱਲੇ ਕਸਮੈ ਪਾਏ ਹਮਤ ਸੁਹਾਗਲੀ ਉਹ ਵੱਜੋ ਪਿਦੂਣਾ ਖਾਏ ਕਸਮ ਕਰ ਬਰਾਬਰੀ ਫਿਰ ਗੈਰਤ ਅੰਦਰ ਆਏ ਰਗਵਾਏ ਅਗਲਾ ਆਣਾ ਖਾਏ

0: ਮਿਲੇ ਮਹਲਾ ਦੂਜਾ।
1: ਇੱਕ ਨਹੀਂ ਚਾਕਰੀ ਜਿੱਤ ਪਾਓ ਖਸਮ ਨਾ ਜਾਇ, ਨਾਨਕ ਸੇਵਕ ਕਾਢੀਐ ਹਾਂ ਜਿਸੇ ਤੀ ਖਸਮ ਸਮਾਏ ਪੜੇ ਨਾਨਕ ਕਦਰ ਜਾਪਣੀ।

0: ਖਾਤਰ ਕਰੇ ਮਹਲਾ ਦੂਜਾ।
1: ਆਪੇ ਸਾਜੇ ਕਰੇ ਆਪ ਜਾਏ ਪਿਰਖ ਆਪ, ਕਿਸ ਵੀ ਜਨ ਤੋਂ ਪਾਏ ਕੈ ਦੇਖੇ ਤਾਪ ਥਾਪ, ਕਿਸ ਨੂੰ ਕਈ ਨਾਨਕਾ। ਸਭ ਛਪਿਆ ਸਭ ਛਪਿਆ ਸਭ ਕਿਸੇ ਆਪੇ ਆਪ।

0: ਵਾਹਿਗੁਰੂ ਜੀ ਕੀ ਫਤਿਹ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੜੀ ਵੱਡੀ ਕੀ ਬੜਿਆ ਜਾਂ ਕਿਸ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਦਰ ਕਰੀਮ ਦੇ ਜਿਰਜਕ ਸੰਭਾਏ, ਸਾਈ ਕਾਰ ਕਮਾ ਆਪਣੀ ਗੁਰ ਜੋਟੀ ਜਿੰਨੇ ਪਾਏ, ਨਾਨਕ ਏਕੀ ਬਾਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜਿਤ ਸਿਰ ਜਾਏ, ਸੋ ਕਰੇ ਜਿਤ ਸਿਰ ਜਾਏ।

0: ਬੜੀ ਬੜੀ ਵੱਡਾ ਭਾਰ ਤੇਰਾ ਮਰਤਬਾ, ਰੰਗ ਰੰਗ ਦੇਖਣਾ ਜਪ ਕਰਤਬਾ, ਜੀ ਅੰਦਰ ਜੀ ਸਭ ਜਾਣਦਾ, ਸਭ ਤੇਰਾ ਬਸ ਤੇਰਾ ਘਰ ਭਲਾ, ਤੇਰੇ ਕਰਨ ਵਧਾਈ ਤੁਧ ਕਰ, ਮਨ ਮਤਾ ਤੇ ਜਪਣਾ ਬਜਰ, ਸਰਬ ਕਲਾ ਪ੍ਰਭੂ ਦਿਸ ਹੈ ਜਤਕਤਾ, ਅਣਕ ਦਰਸ਼ਨ ਦਸ ਤੇ ਅੱਗੇ ਭਿੰਨਵਤਾ, ਤੇਰਾ ਤੇਰਾ ਨਾਮ ਸਤ ਹੈ ਵਾਹਿਗੁਰੂ।
1: ਪੌੜੀ ਵੱਡੀ ਹੋ ਵਡਾਇਆ ਪਾਰ ਤੇਰਾ ਮਰਤਬਾ, ਰੰਗ ਪਰੰਗ ਨੇਕ ਨਾ ਜਾਪਣ ਕਰਤਬਾ, ਜੀ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਘਰ ਭਲਾ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਨ ਮਹੱਤਾ ਤੇਜ ਆਪਣਾ, ਸਰਬ ਕਲਾ ਭਰਪੂਰ ਦਿਸੈ ਜਤਕਤਾ, ਨਾਨਕ ਦਾਸਣ ਦਾਸ ਤੁਧਿਆ ਗੈ ਬਿਨਵਤਾ।
0: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰਿਤ ਮਹਤ, ਦਿਵਸ ਰਾਤ ਦਾਈ ਦਾਇਆ, ਖੇਲੈ ਸਗਲ ਜਗਤ, ਚੰਗੇ ਆਈਆ ਬੁਰੇ ਆਈਆ, ਵਾਚੈ ਤ੍ਰਿ ਮਹਦੂਰ, ਕਰਮੀ ਆਪੋ ਆਪਣੀ ਕਿਨੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਕ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹਾਠੀਆਂ ਜਾਪੀਆਂ ਤਾਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਗਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਭਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦ੍ਰਾਣ ਸਾਹੀ ਸਾਹਣ ਗਣਿਜੈ ਤ੍ਰਿਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਭਰਨਤ ਸੁਮਤ ਅੰਤ ਨਾ ਪਾਵਤ ਦੇਵ ਸਵੈ ਮੋਨ ਇੰਦਰ ਮਹਾ ਸ਼ਿਵ ਜੋਗ ਕਰੀ ਪੁਨ ਵੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛੱਡ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕਉ, ਗੁਰ ਜੋਤ ਅਰਜੁਨ ਮਾਹੀ ਧਰੀ। ਹਰੀ ਮਨ ਤੇਰੋ ਕੋਈ ਨਹੀਂ, ਖਿੰਚਲੇ ਜਿਨ ਭਾਰ, ਬਿਰਖ ਬਸੇਰੋ ਪੰਖ ਕੋ, ਤੈ ਸੋ ਇਹੋ ਸੰਸਾਰ। ਰਾਮ ਰਸ ਪੀਆ ਰੇ, ਜਿਹ ਰਸ ਵਿਸਰ ਗਏ ਰਸ ਔਰ, ਔਰ ਮੋਏ ਕਿਆ ਰੋਈ ਐ, ਜਉ ਆਪਾ ਥਿਰ ਨਾ ਰਹਾਏ। ਜੋ ਉਪਜੈ ਸੋ ਬਿਨਸ ਹੈ, ਦੁੱਖ ਕਰ ਰੋਵੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਜਰੀ ਮਹੱਲਾ ਪੰਜਵਾਂ, ਜਿਸ ਮਾਨੁਖ ਪਹਿ ਕਰਾਂ ਬੇਨਤੀ, ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਿਨ ਭਾਉ ਸਾਗਰ ਤਰਿਆ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ

ਨਾਨਕ ਪਾਤਸ਼ਾਹ ਸੰਸਾਰ ਨੂੰ ਉਤਾਰਦੇ ਹੋਏ ਜਦੋਂ ਸਿੱਧ ਮੰਡਲੀ ਵਿੱਚ ਪੁੱਜੇ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅਮੋਲਕ ਦਰਗਾਹੀ ਬਚਨ ਸੁਣ ਕੇ ਸਿੱਧ ਬੜੇ ਪ੍ਰਸੰਨ ਹੋਏ। ਸਿੱਧਾਂ ਨੇ ਬੇਨਤੀ ਕੀਤੀ ਕਿ ਜਿਸ ਪਰਮਾਤਮਾ ਦੀ ਕਥਾ ਅਕਥ ਹੈ ਅਤੇ ਜੋ ਪਰਮੇਸ਼ਰ ਸਾਰਿਆਂ ਨੂੰ ਰਿਜਕ ਦੇ ਰਿਹਾ ਹੈ, ਲੈਣ ਵਾਲੇ ਥੱਕ ਜਾਂਦੇ ਹਨ, ਦੇਣ ਵਾਲਾ ਕਦੇ ਨਹੀਂ ਥੱਕਦਾ। ਉਹ ਪਰਮੇਸ਼ਰ ਜੋ ਅਣਥੱਕ ਹੈ, ਗਰੀਬ ਨਿਵਾਜ ਕਿਰਪਾ ਕਰੋ, ਸਾਨੂੰ ਦੱਸੋ ਉਹ ਸਾਹਿਬ ਕੈਸਾ ਹੈ, ਉਸ ਦੀ ਸਾਹਿਬੀ ਕੈਸੀ ਹੈ, ਉਸ ਦਾ ਨਾਮ ਕੈਸਾ ਹੈ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਸਾਚਾ ਸਾਹਿਬ ਸਾਚ ਨਾਏ, ਉਹ ਸੱਚਾ ਸਾਹਿਬ ਹੈ, ਉਹਦਾ ਨਾਮ ਵੀ ਸੱਚਾ ਹੈ।

ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਕਿੱਡਾ ਵੱਡਾ ਮਹਾਤਮ ਹੈ। ਕਿ ਤੇਰਾ ਤਨ ਵੀ ਅਰੋਗ ਹੋ ਜਾਵੇਗਾ, ਤੇਰਾ ਮਨ ਵੀ ਅਰੋਗ ਹੋ ਜਾਵੇਗਾ ਜੇ ਤੂੰ ਇਸ਼ਨਾਨ ਕਰਕੇ ਇੱਕ ਮਨ ਹੋ ਕੇ ਜਪੇਗਾ ਸ਼੍ਰੀ ਵਾਹਿਗੁਰੂ। ਸਾਹਿਬ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਪਹਿਲੀ ਰਾਤੀ ਫੁੱਲੜਾ ਫਲ ਵੀ ਪਿੱਛਾ ਰਾਤ। ਰਾਤ ਦਿਨ ਦੇ 24 ਘੰਟਿਆਂ ਵਿੱਚੋਂ 2.5 ਘੰਟੇ ਇਹ ਸਵਾਸਾਂ ਦਾ ਦਸਵੰਧ ਜੋ ਗੁਰੂ ਦੇ ਲੇਖੇ ਲਾਉਂਦਾ। ਆਖਿਆ ਗੁਰੂ ਕਦੇ ਉਸਦੀ ਬਾਂਹ ਫਿਰ ਛੱਡਦਾ ਨਹੀਂ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਹਰ ਵੇਲੇ ਗੁਰੂ ਅੰਗ ਸੰਗ ਹੈ। ਜਦੋਂ ਅਸੀਂ ਸ਼ਾਮਾਂ ਦੇ ਦੀਵਾਨ ਵਿੱਚ ਸਤਸੰਗ ਵਿੱਚ ਬਹਿ ਕੇ, ਸਤਸੰਗਤ ਰੂਪੀ ਬਗੀਚੇ ਵਿੱਚ ਬਹਿ ਕੇ ਨਾਮ ਰੂਪੀ ਫੁੱਲਾਂ ਦੀ ਵਾਸ਼ਨਾ ਲੈਂਦੇ ਹਾਂ, ਆਖਿਆ ਇਹ ਸਿੱਖ ਦੀ ਕਮਾਈ ਨੂੰ ਫੁੱਲ ਲੱਗਦੇ ਹਨ। ਜਦੋਂ ਸੋਦਰ ਰਹਿ ਰਸ ਦਾ ਪਾਠ, ਕੀਰਤਨ ਸਰਵਣ ਕਰਨਾ ਤੇ ਸੌਣ ਤੋਂ ਪਹਿਲੇ, ਆਰਾਮ ਕਰਨ ਤੋਂ ਪਹਿਲਾਂ ਕੀਰਤਨ ਸੁਹੇਲੇ ਦਾ ਪਾਠ ਕਰਨਾ, ਤੇ ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਦਾ, ਈਸ਼ਵਰ ਦੇ ਚਰਨਾਂ ਨਾਲ ਜੁੜਦਾ, ਤਾਂ ਆਖਿਆ ਹੁਣ ਸਿੱਖ ਦੀ ਕਮਾਈ ਨੂੰ ਫਲ ਲੱਗ ਗਏ ਹਨ। ਪਹਿਲਾਂ ਫੁੱਲ ਲੱਗਦੇ ਹਨ, ਫਿਰ ਹੀ ਫਲ ਲੱਗਦੇ ਹਨ। ਇਸ ਲਈ ਹਜ਼ੂਰ ਕਹਿੰਦੇ ਹਨ, ਤੇਰਾ ਜੀਵਨ ਵੀ ਅੰਮ੍ਰਿਤ ਵੇਲਾ ਹੈ। ਤੇ ਭਾਈ ਤੂੰ ਅੰਮ੍ਰਿਤ ਵੇਲੇ ਉੱਠ ਕੇ ਆ ਵੇਖਿਆ ਅੰਮ੍ਰਿਤ ਵੇਲੇ ਕਿਵੇਂ ਹਵਾ ਰੁਮਕ ਰਹੀ ਹੁੰਦੀ ਹੈ, ਅੰਮ੍ਰਿਤ ਦੀ ਵਰਖਾ ਹੋ ਰਹੀ ਹੁੰਦੀ ਹੈ। ਜਿੱਥੇ ਤੇਰਾ ਤਨ ਸ਼ੀਤਲ ਹੋਵੇਗਾ, ਜਦੋਂ ਨਾਮ ਜਪੇਗਾ ਤਾਂ ਤੇਰਾ ਮਨ ਵੀ ਸ਼ੀਤਲ ਹੋ ਜਾਏਗਾ। ਔਰ ਅੰਮ੍ਰਿਤ ਵੇਲੇ ਉੱਠ ਕੇ ਜੋ ਈਸ਼ਵਰ ਦੀ ਭਗਤੀ ਕਰਦੇ ਹਨ, ਇਹਦਾ ਫਲ ਬਹੁਤ ਕੋਈ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਹੀ ਫਲ ਇਤਨਾ ਹੈ ਕਿ ਪਰਮ ਪੂਜੀਏ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਆ ਕਰਦੇ ਸਨ ਭਾਈ, ਜੋ ਕੋਈ ਅੱਧੀ ਰਾਤ ਤੋਂ ਬਾਅਦ ਭਾਵ 12:15 ਵਜੇ ਤੋਂ ਬਾਅਦ ਜਿਵੇਂ ਮਹਾਂਪੁਰਖ ਉੱਠਦੇ ਹਨ, ਸਾਰੀ ਰਾਤ ਬੰਦਗੀ ਵਿੱਚ ਜੁੜਦੇ ਹਨ, ਆਖਿਆ ਕੋਈ ਤੀਸਰੇ ਪਹਿਰੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਵਿੱਚ ਜੁੜਦਾ ਤਾਂ 1.25 ਮਣ ਸੁੱਚੇ ਮੋਤੀ ਕਰਨ ਦੇ ਦਾਨ ਦਾ ਫਲ ਪ੍ਰਾਪਤ ਹੁੰਦਾ। ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਨ, ਚੌਥੇ ਪਹਿਰ ਦੇ ਆਰੰਭ ਵਿੱਚ ਇਸ਼ਨਾਨ ਕਰਦੇ ਹਨ, ਜੋ ਉਹਨਾਂ ਨੂੰ 1.25 ਮਣ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਤੇ ਜੋ ਮਨੁੱਖ 4 ਘੜੀਆਂ ਰਾਤ ਰਹਿੰਦੀ ਨੂੰ ਇਸ਼ਨਾਨ ਕਰਦੇ ਹਨ, ਉਹਨਾਂ ਨੂੰ 1.25 ਮਣ ਚਾਂਦੀ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਜੋ 2 ਘੜੀਆਂ ਪਹਿਲੇ ਉੱਠ ਕੇ ਇਸ਼ਨਾਨ ਕਰਦਾ ਦਿਨ ਚੜ੍ਹਨ ਤੋਂ, 1.25 ਮਣ ਦੁੱਧ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਤੇ ਬਾਬਾ ਜੀ ਕਿਹਾ ਕਰਦੇ ਸਨ, ਬਾਈ ਜੇ ਦਿਨ ਚੜ੍ਹੇ ਕੋਈ ਇਸ਼ਨਾਨ ਕਰ ਰਿਹਾ, ਨਾ ਪੁੰਨ ਹੈ ਨਾ ਪਾਪ ਹੈ, ਇਹ ਸਰੀਰ ਦੀ ਸ਼ੁੱਧੀ ਹੈ। ਪਰ ਹਰ ਗੁਰਸਿੱਖ, ਹਰ ਪ੍ਰਾਣੀ ਮਾਤਰ ਨੇ ਬਾਈ ਨਿਤਨੇਮ ਨਹੀਂ ਤਿਆਗਣਾ, ਨਿਤਨੇਮ ਜ਼ਰੂਰ ਕਰਨਾ, ਨਿਤਨੇਮ ਦਾ ਫਲ ਵੱਖਰਾ ਮਿਲੇਗਾ। ਨਿਤਨੇਮ ਜੋ ਕਰਦੇ ਹਨ, ਗੁਰੂ ਨਾਨਕ ਨੇ ਕਦੇ ਵੀ ਉਹਨਾਂ ਦੀ ਬਾਂਹ ਨਹੀਂ ਛੱਡੀ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਕਿਸੇ ਪਿਆਰ ਵਾਲੇ ਨੇ ਵੀ ਕਿਹਾ, ਪਹਿਲੇ ਪੈਰੇ ਸਭ ਕੋਈ ਜਾਗੇ, ਦੂਜੇ ਪੈਰੇ ਭੋਗੀ, ਤੀਜੇ ਪੈਰੇ ਤਸਕਰ ਜਾਗੇ, ਚੌਥੇ ਪੈਰੇ ਜੋਗੀ। ਕੋਈ ਪਿਆਰ ਵਾਲੇ ਗੁਰਮੁਖ ਪੜ੍ਹ ਰਹੇ ਸਨ ਕਿ ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਬਧੇਂਦੀ ਆਰਜਾ, ਦੂਜਾ ਸਾਹਿਬ ਆਵੇ ਚਿਤ। ਕਿਉਂਕਿ ਜਦੋਂ ਮਨੁੱਖ ਸੁੱਤਾ ਹੁੰਦਾ ਤਾਂ ਇਸਦੇ ਸਵਾਸ ਬਹੁਤ ਖਰਚ ਹੋ ਰਹੇ ਹੁੰਦੇ ਆ, ਜਦੋਂ ਅੰਮ੍ਰਿਤ ਵੇਲੇ ਜਾਗ ਕੇ ਪਰਮੇਸ਼ਰ ਦੀ ਭਗਤੀ ਕਰਦਾ ਤਾਂ ਬਹੁਤ ਘੱਟ ਸਵਾਸ ਇਸਤੇ ਖਰਚ ਆਉਂਦੇ ਹਨ, ਇਸ ਲਈ ਉਮਰ ਵੱਧ ਜਾਂਦੀ ਹੈ। ਤੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਕਿਹਾ, ਐ ਸਿੱਧੋ, ਉਹ ਅਕਾਲ ਪੁਰਖ ਵਾਹਿਗੁਰੂ ਨੇ
किसी पदार्थ नाल नहीं रीझना। जे उसकी प्रसन्नता चाहते हो, उदी कृपा चाहते हो, तो अमृत वेला सच नाओ वड्याई विचार। उस अकाल पुरख दियां वड्याईयां करो अमृत वेले उठ के।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।

0: लन थे राखो प्रभु नानक देह कर हाथ सतना धन वाहे गुरु साहिब जीओ सुख दुख जह परस नहीं लोभ मोह अभिमान कहो नानक सुन रे मना सो मूरत भगवान सुख दुख जह परस नहीं लोभ मोह अभिमान कहो नानक सुन रे मना सो मूरत भगवान उस्तत निंदया नाहें जे कंचन लोह समान कहो नानक सुन रे मना मुक्त ताहें ते जान हरख सोग जा के नहीं बैरी मीत समान कहो नानक सुन रे मना मुक्त ताहें ते जान हरख सोग जा के नहीं बहरी मीत समान कहो नानक सुन रे मना मुक्त ताहे ते जान वाहिगुरु जी का खालसा वाहिगुरु जी की फतेह। परम सन्मान योग चवर शतर तख दे मालिक जुगह जुग अटल साहिब श्री गुरु ग्रंथ साहिब सची पातशाह महाराज जी दी पावन पवित्र हजूरी आशीष और आप समूह संगत जो अपने अपने मुकाम टिकाने घरां विच बैठ के नेता प्रति नवम गुरदेव सतगुरु गुरु तेग बहादुर साहब जी महाराज हजूर दे अमृत बचन सरवण कर रहे हो। अज तीन श्लोकां दा पाठ आपां ने कीता है, पावा इन्हां दी विचार आपां दो दिनां विच करांगे, पर करन एक है इस करके पाठ तिन्ना श्लोकां दा ही आपां कर दिता है। आओ आप जी आसीस बख्शो। जदों कीर्तन सुनिए उस वक्त यतनिक करिए पावा के ओ फीलिंग जां ओ अंदर दा टिका जो संगत विच है ओ नहीं वर्त सकदा, पर फिर भी जे अपनी सुरत नूं फुरनिया तो छंड के सिर्फ शब्द विचार वल आपां रखांगे ते मैनूं पूरा भरोसा है कि शब्द जां गुरु नानक साहिब दी रहमत केवल शरीरां तक सीमित नहीं, ए शब्द ए नाम ए बाणी उत्थे रहमत वरतांदी है जिथे साडे तन ने भी नहीं जा। जिवें असीं पाठ करने आ कि गुर का बचन बसै जी नाले, आप दूर बैठे भी आसीस बख्शो। इस नूं भावना सहित आपां देखिए सुनिए। विचार दी आरंभता तो पहला बड़े अदब सत्कार नाल कोई रसना विरवी वांझी ना रहे उचारण करो जी। सतनाम श्री वाहे गुरु जी, करो बख्शिश फिर उचारण करो जी। सतनाम श्री वाहे गुरु जी। ਅੱਜ ਦੇ ਇਹਨਾਂ ਤਿੰਨ ਸਲੋਕਾਂ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਪਰਮ ਅਵਸਥਾ ਦਾ ਜ਼ਿਕਰ ਕੀਤਾ ਹੈ ਕਿ ਜੋ ਇਸ ਅਵਸਥਾ ਵਿੱਚ ਰੂਹ ਵਿਚਰਦੀ ਹੈ ਉਸ ਨੂੰ ਭਗਵਾਨ ਦੀ ਮੂਰਤ ਪਰਮਾਤਮਾ ਦਾ ਸਰੂਪ ਕਿਹਾ ਹੈ। ਇਹਨਾਂ ਸਲੋਕਾਂ ਦੇ ਅਖਰੀ ਅਰਥ ਪਹਿਲਾਂ ਨੇ ਸੁਖ ਦੁੱਖ ਜਹੈ ਪਰਸੈ ਨਹੀਂ। ਇਹ ਸ਼ਬਦ ਅਸੀਂ ਬੜੀ ਵਾਰੀ ਵਰਤਨੇ ਪਿਆ ਸੁਖ ਔਰ ਦੁੱਖ। ਇਸ ਦੀ ਵਿਚਾਰ ਵੀ ਆਪਾਂ ਕਰਾਂਗੇ ਕਿ ਕਿਸ ਢੰਗ ਨਾਲ ਸੁਖ ਔਰ ਦੁੱਖ ਹੈ। ਹਜ਼ੂਰ ਕਹਿੰਦੇ ਸੁਖ ਦੁੱਖ ਜਿਹੇ ਪਰਸ ਹੈ। ਪਰਸਨ ਦਾ ਅਰਥ ਹੁੰਦਾ ਛੂਹਣਾ, ਸਪਰਸ਼ ਕਰਨਾ, ਪ੍ਰਭਾਵ ਪਾਉਣਾ ਸੁਰਤ ਉੱਤੇ, ਮਨ ਉੱਤੇ, ਦਿਲ ਉੱਤੇ। ਹਜ਼ੂਰ ਕਹਿ ਰਹੇ ਨੇ ਜਿਸ ਬੰਦੇ ਦੇ ਉੱਪਰ, ਜਿਸ ਪਾਵਨ ਪਵਿੱਤਰ ਰੂਹ ਦੇ ਉੱਤੇ ਨਾ ਸੁਖ ਉਹਦੇ ਅੰਦਰ ਨੂੰ ਸਪਰਸ਼ ਕਰਦਾ ਹੈ ਤੇ ਨਾ ਦੁੱਖ ਉਹਦੇ ਅੰਦਰ ਨੂੰ ਛੂੰਹਦਾ। ਸੁਖ ਦੁੱਖ ਜਿਹੇ ਪਰਸ ਹੈ ਨਹੀਂ। ਤੇ ਹੋਰ ਚ ਕਿਹੜੀਆਂ ਚੀਜ਼ਾਂ ਨਹੀਂ ਛੂੰਹਦੀਆਂ? ਲੋਭ ਲਾਲਚ ਨੇ ਉਹਦੇ ਅੰਦਰ ਨੂੰ ਛੂਹ ਰਿਹਾ, ਪ੍ਰਭਾਵਿਤ ਨਹੀਂ ਕਰ ਰਿਹਾ। ਮੋਹ ਆ ਮਮਤਾ ਮੋਹ ਵੀ ਉਹਦੇ ਤੇ ਅਸਰ ਨਹੀਂ ਕਰ ਰਿਹਾ। ਤੇ ਤੀਸਰਾ ਸ਼ਬਦ ਵਰਤਿਆ ਗੁਰਦੇਵ ਨੇ ਅਭਿਮਾਨ। ਅਭਿਮਾਨ ਦਾ ਅਰਥ ਹੰਕਾਰ ਕਹਿ ਲੋ, ਹਉਮੈ ਕਹਿ ਲੋ, ਈਗੋ ਕਹਿ ਲੋ। ਹਜ਼ੂਰ ਕਹਿੰਦੇ ਨੇ ਜਿਸ ਸਰੀਰ ਦੇ ਉੱਤੇ, ਜਿਸ ਸੁਰਤ ਦੇ ਉੱਤੇ, ਜਿਸ ਮਨ ਦੇ ਉੱਤੇ ਆ ਪੰਜ ਚੀਜ਼ਾਂ ਅਸਰ ਨਹੀਂ ਕਰਦੀਆਂ। ਪੰਜ ਹੀ ਹੋ ਗਏ ਜੀ, ਦੁੱਖ ਸੁਖ ਲੋਭ ਮੋਹ ਤੇ ਅਭਿਮਾਨ। ਜਿਸ ਉੱਪਰ ਇਹ ਪੰਜ ਚੀਜ਼ਾਂ ਦਾ ਪ੍ਰਭਾਵ ਹੀ ਨਹੀਂ, ਉਹਦੇ ਅੰਦਰ ਨੂੰ ਛੂੰਹਦੀਆਂ ਨੇ। ਪਰ ਇੱਥੇ ਇੱਕ ਬੜੀ ਬਰੀਕ ਗੱਲ ਹੈ, ਇੱਥੇ ਪਰਸੈ ਕਿਹਾ ਹੈ, ਇਹ ਨਹੀਂ ਕਿਹਾ ਉਹਦੇ ਤੇ ਆਉਂਦੀਆਂ ਨੇ। ਇਹ ਅਸੀਂ ਵਿਚਾਰਾਂਗੇ ਅੱਗੇ। ਦੁੱਖ ਸੁਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਤੇ ਮਹਾਰਾਜ ਉਹ ਕੈਸਾ ਹੈ? ਹਜ਼ੂਰ ਕਹਿੰਦੇ ਨੇ ਕਹੋ ਨਾਨਕ ਸੁਨ ਰੇ ਮਨਾ। ਕਹਿੰਦੇ ਨੇ ਖੇ ਮੇਰੇ ਮਨਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੁਣੋ ਮੇਰੀ ਗੱਲ। ਉਹ ਪਤਾ ਕੌਣ ਹੈ? ਸੋ ਸੋ ਦਾ ਅਰਥ ਉਹ, ਮੂਰਤ ਦਾ ਅਰਥ ਤਸਵੀਰ ਸਵਰੂਪ, ਤੇ ਭਗਵਾਨ ਦਾ ਅਰਥ ਪਰਮੇਸ਼ਵਰ। ਕਿ ਜਿਸ ਉੱਪਰ ਸੁਖ ਦੁੱਖ ਲੋਭ ਮੋਹ ਤੇ ਅਭਿਮਾਨ ਹੰਕਾਰ ਉਹਦੇ ਅੰਦਰ ਨੂੰ ਛੂ ਨਹੀਂ ਰਿਹਾ, ਗੁਰੂ ਤੇਗ ਬਹਾਦਰ ਕਹਿੰਦੇ ਆ ਪਰਮਾਤਮਾ ਦੇ ਦੀਦਾਰ ਕਰਨੇ ਨਹੀਂ, ਰੱਬ ਦੀ ਮੂਰਤ ਦੇਖਣੀ ਹੈ, ਪਰਮਾਤਮਾ ਦਾ ਸਵਰੂਪ ਦੇਖਣਾ ਤੇ ਉਹਦੇ ਵੱਲ ਦੇਖ ਕਿ ਸੁਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਸ ਤੋਂ ਅੱਗੇ ਉਸਤਤ ਨਿੰਦਿਆ ਨਾਹੇ ਜਿਹੇ, ਜਿਸ ਉੱਤੇ ਨਾ ਤਾਂ ਉਸਤਤ ਅਸਰ ਕਰਦੀ ਨਾ ਉਹਦੇ ਉੱਪਰ ਕੋਈ ਨਿੰਦਿਆ ਪ੍ਰਭਾਵ ਭਾਰੀ ਹੈ। ਮਹਾਰਾਜ ਕਹਿੰਦੇ ਨੇ ਉਸਤਤ ਨਿੰਦਿਆ ਨਾਹੇ ਜਿਹੇ ਕੰਚਨ, ਕੰਚਨ ਦਾ ਅਰਥ ਸੋਨਾ, ਲੋਹ, ਲੋਹ ਦਾ ਅਰਥ ਲੋਹਿਆ, ਕੰਚਨ ਲੋਹ ਸਮਾਨ, ਸਮਾਨ ਦਾ ਅਰਥ ਬਰਾਬਰ। ਇਹਦਾ ਫਿਰ ਬੇਨਤੀ ਕਿ ਜਿਹੜਾ ਨਿੰਦਿਆ ਤੇ ਉਸਤਤ ਨੂੰ ਬਰਾਬਰ ਜਾਣ ਲੈਂਦਾ ਹੈ, ਉਸਤਤ ਹੋਵੇ ਤੇ ਫੁੱਲਿਆ ਨਹੀਂ ਸਮਾਂਦਾ ਤੇ ਨਿੰਦਿਆ ਹੋਵੇ ਆਪਣਾ ਸਿਰ ਸੱਟ ਕੇ ਹੀਣਤਾ ਵਿੱਚ ਨਹੀਂ ਚਲਾ ਜਾਂਦਾ। ਉਹਦੇ ਸਾਹਮਣੇ ਲੋਹਾ ਤੇ ਸੋਨਾ, ਸੱਚ ਇਹ ਵੀ ਕਹਿਣਾ ਬਹੁਤ ਸੌਖਾ ਹੈ। ਜਦੋਂ ਅੱਜ ਇਹ ਸ਼ਬਦ ਮੈਂ ਵਿਚਾਰ ਰਿਹਾ ਸਾਂ, ਮਨ ਸੀ, ਮਨ ਚ ਆਇਆ ਸੀ, ਮਨਾ ਅਰਥ ਕਰ ਦਿਆਂਗੇ। ਪਰ ਕਿੰਨੀ ਉੱਚੀ ਅਵਸਥਾ ਹੈ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਅੱਜ ਕਹਿ ਰਹੇ ਨੇ, ਤੇ ਕੇਵਲ ਹਜ਼ੂਰ ਨੇ ਕਿਹਾ ਨਹੀਂ, ਉਹਨਾਂ ਨੇ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੇ ਇਸ ਉੱਚੀ ਅਵਸਥਾ ਨੂੰ ਮਾਣ ਕੇ ਲੋਕਾਂ ਸਾਹਮਣੇ ਦੱਸੀ, ਉਹਨਾਂ ਨੇ ਆਪਣੇ ਜੀਵਨ ਚ ਇਹਦੇ ਅਰਥ ਕੀਤੇ। ਹਜ਼ੂਰ ਕਹਿੰਦੇ ਨੇ ਉਸਤਤ ਨਿੰਦਿਆ ਨਾਹੇ ਜੀ, ਜਿਹਦੇ ਉੱਪਰ ਉਸਤਤ ਤੇ ਨਿੰਦਿਆ ਦਾ ਕੋਈ ਅਸਰ ਨਹੀਂ, ਕੰਚਨ ਲੋਹ ਸਮਾਨ, ਸੋਨੇ ਤੂੰ ਤੇ ਲੋਹੇ ਨੂੰ ਇੱਕ ਬਰਾਬਰ ਜਾਣਦਾ, ਕਹੋ ਨਾਨਕ ਸੁਣ ਰੇ ਮਨਾ, ਮੇਰੇ ਮਨਾ ਤੂੰ ਸੁਣ, ਮੁਕਤ ਤਾਹੇ ਤੈ ਜਾਨ। ਲੋਕ ਮਰਨ ਤੋਂ ਬਾਅਦ ਮੁਕਤੀ ਦੀ ਬਾਤ ਕਰਦੇ ਨੇ, ਐ ਮੇਰੇ ਮਨਾ ਜੇ ਜਿਉਂਦੇ ਜੀ ਕਿਸੇ ਨੂੰ ਮੁਕਤ ਦੇਖਣਾ ਤੇ ਫਿਰ ਇਹੋ ਜੀ ਸੁਰਤ ਵਾਲੇ ਦੇ ਦੀਦਾਰ ਕਰ। ਤੀਸਰਾ ਬਚਨ ਹਰਖ ਸੋਗ, ਇੱਥੇ ਹਰਖ ਦਾ ਅਰਥ ਖੁਸ਼ੀ ਪ੍ਰਸੰਨਤਾ ਤੇ ਸੋਗ ਦਾ ਅਰਥ ਗਮੀ। ਮਹਾਰਾਜ ਕਹਿੰਦੇ ਹਰਖ ਸੋਗ ਜਾਕੈ ਨਹੀਂ, ਜਿਸ ਦੇ ਅੰਦਰ ਨਾ ਤਾਂ ਖੁਸ਼ੀ ਵੇਖ ਕੇ ਉਹ ਹੰਕਾਰ ਚ ਜਾਂਦਾ ਤੇ ਪਿਆਰਿਓ ਨਾ ਉਹ ਗਮੀ ਦੇਖ ਕੇ ਆਪਣਾ ਸਿਰ ਸੱਟਦਾ, ਕਿ ਉਸ ਦੀ ਸੁਰਤ ਖੁਸ਼ੀ ਔਰ ਗਮੀ ਉਸ ਦਾ ਪ੍ਰਭਾਵ ਹੀ ਨਹੀਂ ਕਬੂਲਦੀ। ਹਰਖ ਸੋਗ ਮਹਾਰਾਜ ਕਹਿੰਦੇ ਜਾਕੈ ਨਹੀਂ, ਵੈਰੀ ਮੀਤ ਸਮਾਨ ਉਹਦੀ ਸੁਰਤ ਵਿੱਚ ਨਾ ਕੋਈ ਵੈਰੀ ਹੈ ਨਾ ਕੋਈ ਮਿੱਤਰ ਹੈ। ਸੱਚ ਇਹ ਵੇ ਕਿ ਜਿਹੜਾ ਉਹਦੇ ਨਾਲ ਵੈਰ ਕਮਾਉਂਦਾ ਉਹਨੂੰ ਦੇਖ ਕੇ ਕਦੀ ਈਰਖਾ ਵਾਲਾ ਖਿਆਲ ਨਹੀਂ ਪੈਦਾ ਕਰਦਾ, ਤੇ ਜਿਹੜਾ ਉਹਦਾ ਮੀਤ ਮਿੱਤਰ ਹੈ ਉਹਨੂੰ ਦੇਖ ਕੇ ਹਕੀਕਤ ਇਹ ਵੇ ਕਦੀ ਉਹਦੇ ਪ੍ਰਤੀ ਮੂੰਹ ਵਾਲੇ ਫੁਰਨੇ ਨਹੀਂ ਬਣਾ। ਹਰਖ ਸੋਗ ਜਾਕੈ ਨਹੀਂ, ਵੈਰੀ ਮੀਤ ਸਮਾਨ ਕਹੁ ਨਾਨਕ ਸੁਣ ਰੇ ਮਨਾ, ਮੁਕਤ ਤਾਹੇ ਤੈ ਜਾਣ ਹੇ ਮੇਰੇ ਮਨਾ। ਤੂੰ ਸੁਣ, ਇਹੋ ਜੀ ਅਵਸਥਾ ਵਾਲੇ ਜਿਹੜੇ ਗੁਰਮੁਖ ਨੇ, ਜਿਹੜੀਆਂ ਰੂਹਾਂ ਨੇ ਮੇਰੇ ਮਨਾ, ਉਹ ਜਿਉਂਦੇ ਜੀ ਮੁਕਤ ਨੇ। ਇਹ ਹੈ ਅੱਜ ਦੇ ਤਿੰਨ ਸ਼ਲੋਕ ਜਿਨ੍ਹਾਂ ਦੀ ਅਸੀਂ ਵਿਚਾਰ ਦੋ ਦਿਨਾਂ ਵਿੱਚ ਮੁਕੰਮਲ ਕਰਨੀ। ਮੇਰੇ ਮਨ ਸੀ ਕੱਲ ਕਿ ਇੱਕ ਦਿਨ ਦੇ ਵਿੱਚ ਹੀ, ਫਿਰ ਕਈ ਸੁਗਿਰਦ ਸੱਜਣਾਂ ਵੱਲੋਂ ਸਲਾਹ ਸੀ ਕਿ ਕਾਹਲੀ ਨਾ ਕਰਿਓ, ਯਤਨ ਕਰੋ ਕਿ ਟਿਕ ਕੇ ਜਿਵੇਂ ਵਿਚਾਰ ਚੱਲ ਰਹੀ ਹੈ ਤੇ ਆਪਾਂ ਉਸ ਢੰਗ ਨਾਲ ਚੱਲੀਏ। ਪਹਿਲਾ ਸਲੋਕ ਹੈ ਜਿਸ ਦੇ ਅਰਥ ਅਸੀਂ ਅੱਜ ਵਿਚਾਰ ਕਰਨੀ ਹੈ, ਉਹ ਹਜ਼ੂਰ ਦਾ ਬਚਨ ਹੈ, ਸੁੱਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੁ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਇੱਕ ਤਾਂ ਇਹਨਾਂ ਤਿੰਨਾਂ ਸ਼ਲੋਕਾਂ ਦੇ ਪ੍ਰਕਰਨ ਨੂੰ ਧਿਆਨ ਨਾਲ ਰੱਖ ਕੇ ਤੁਰਿਓ। ਇੱਕ ਸ਼ਬਦ ਹੈ ਸੁੱਖ, ਦੂਸਰਾ ਹੈ ਅਸਉਸਤਤ, ਤੇ ਤੀਸਰਾ ਹੈ ਖਰਖ। ਮੈਂ ਤਿੰਨਾਂ ਸ਼ਲੋਕਾਂ ਦੀ ਗੱਲ ਕਰ ਰਿਹਾ। ਪਹਿਲਾ ਹੈ ਸੁੱਖ, ਜਦੋਂ ਬੰਦੇ ਨੂੰ ਸੰਸਾਰੀ ਸੁੱਖ ਮਿਲਦਾ ਉਦੋਂ ਵੀ ਫੁੱਲਿਆ ਨਹੀਂ ਸਮਾਉਂਦਾ। ਦੂਸਰੇ ਸ਼ਲੋਕ ਵਿੱਚ ਉਸਤਤ, ਮੈਂ ਤਿੰਨਾਂ ਨੂੰ ਇਕੱਠੇ ਲਿਆ ਜੇ, ਜਦੋਂ ਬੰਦੇ ਦੀ ਉਸਤਤ ਹੁੰਦੀ ਹੈ, ਵਡਿਆਈ ਹੁੰਦੀ ਹੈ, ਸੱਚੀ ਮੁੱਚੀ ਉਦੋਂ ਵੀ ਫੁੱਲਿਆ ਨਹੀਂ ਸਮਾਉਂਦਾ। ਤੇ ਖਰਖ ਦਾ ਅਰਥ ਹੈ ਖੁਸ਼ੀ, ਜਦੋਂ ਇਨਸਾਨ ਦੇ ਕੋਲ ਜ਼ਿੰਦਗੀ ਚ ਕੋਈ ਕਿਸੇ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ, ਦੁਨਿਆਵੀ ਛਿਨ ਭੰਗਰ ਥੋੜ ਚਿਰੀ, ਸੱਚ ਇਹ ਉਸ ਖੁਸ਼ੀ ਨੂੰ ਵੇਖ ਕੇ ਵੀ ਬੰਦਾ ਕਈ ਵਾਰੀ ਉਸ ਪਰਮ ਸੱਤ ਨੂੰ ਭੁਲਾ ਕੇ ਹੰਕਾਰੀ ਹੋ ਜਾਂਦਾ। ਇਹ ਤਿੰਨ ਸ਼ਬਦ ਸੁੱਖ, ਉਸਤਤ ਤੇ ਖਰਖ। ਹੁਣ ਇਸ ਦੇ ਵਿਪਰੀਤ ਕੀ ਹੈ? ਦੁੱਖ, ਨਿੰਦਿਆ ਤੇ ਸੋ। ਫਿਰ ਸੁਣਿਓ, ਤਿੰਨਾਂ ਦੇ ਇਕੱਠੇ ਹੋ ਗਏ, ਸੁੱਖ ਉਸਤਤ ਤੇ ਖਰਖ। ਇਸ ਵਕਤ ਮਨ ਦੀ ਬਿਰਤੀ ਕੁਝ ਹੋਰ ਹੁੰਦੀ ਹੈ, ਦੁੱਖ ਸੋਗ ਤੇ ਨਿੰਦਿਆ, ਜਾਂ ਦੁੱਖ ਨਿੰਦਿਆ ਤੇ ਸੋਗ। ਜਦੋਂ ਇਹ ਵਰਤਦਾ ਸੱਚ ਇਹ ਵੇ ਉਦੋਂ ਬੰਦੇ ਦੇ ਅੰਦਰ ਦੀ ਸੁਰਤ, ਅੰਦਰ ਦੀ ਅਵਸਥਾ ਕੁਝ ਹੋਰ ਹੁੰਦੀ ਹੈ। ਅਸੀਂ ਪਹਿਲਾ ਬਚਨ ਲਿਆ, ਸੁੱਖ ਦੁੱਖ ਜਿਹ ਪਰਸੈ ਨਹੀਂ। ਇੱਥੇ ਮੈਂ ਇੱਕ ਬੇਨਤੀ ਆਪ ਨੂੰ ਕਰਾਂ, ਇੱਥੇ ਸੁੱਖ ਦੀ ਜਦੋਂ ਆਪਾਂ ਗੱਲ ਕਰਾਂਗੇ, ਅੱਗੇ ਵੀ ਆਉਣੇ ਨੇ ਬਚਨ, ਉਹਦੇ ਅੰਦਰ ਸੁੱਖ ਤੇ ਦੁੱਖ ਪਾਉਂਦਾ ਨਹੀਂ, ਪਰ ਇਸ ਸੁੱਖ ਦੇ ਅਰਥ ਅਸੀਂ ਆਤਮਕ ਸੁੱਖ ਨਹੀਂ ਕਰਾਂਗੇ। ਫਿਰ ਸੁਣੋ, ਸੁੱਖ ਦੁੱਖ ਜੈ ਪਰਸੈ ਨਹੀਂ, ਜਿਹਦੇ ਅੰਦਰ ਸੁੱਖ ਹੀ ਨਹੀਂ ਪਰਸਦਾ, ਦੁੱਖ ਹੀ ਨਹੀਂ ਪਰਸਦਾ। ਪਰ ਜੇ ਇਸ ਸੁੱਖ ਦੇ ਅਰਥ ਅਸੀਂ ਆਤਮਕ ਸੁੱਖ ਕਰਾਂਗੇ, ਰੂਹਾਨੀ ਸੁੱਖ ਕਰਾਂਗੇ, ਅਰਥ ਨਹੀਂ ਹੋਣਗੇ। ਜੇ ਰੂਹਾਨੀ ਸੁੱਖ ਅੰਦਰ ਨੂੰ ਸਪਰਸ਼ ਨਹੀਂ ਕਰਦਾ ਪਿਆ, ਤੇ ਫਿਰ ਬੰਦੇ ਦੀ ਅਵਸਥਾ ਕਿਵੇਂ ਬਣੇਗੀ? ਇੱਥੇ ਸੁੱਖ ਦਾ ਅਰਥ ਹੈ ਦੁਨਿਆਵੀ ਸੁੱਖ। ਰੂਹਾਨੀ ਸੁੱਖ ਤਾਂ ਧੁਰ ਅੰਦਰ ਸਮਾ ਜਾਂਦਾ ਹੈ, ਸਪਰਸ਼ ਦੀ ਗੱਲ ਛੱਡੋ, ਪੂਰੇ ਸਰੀਰ ਵਿੱਚ ਅਰਜਾ ਜਾਂਦਾ, ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਸੁੱਖ ਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸਰਾ। ਜਿਹਨੂੰ ਸਤਿਗੁਰੂ ਕਹਿੰਦੇ ਨੇ ਕਿ ਮੈਨੂੰ ਪਰਮਾਤਮਾ ਨੇ ਸੁੱਖ ਦਿੱਤਾ, ਮਾਈ ਮੇਰੇ ਮਨ ਕੋ ਸੁੱਖ। ਪਰ ਇੱਥੇ ਤਾਂ ਕਹਿ ਰਹੇ ਨੇ ਸੁੱਖ ਦੁੱਖ ਜੈ ਪਰਸੈ ਨਹੀਂ। ਇਸ ਕਰਕੇ ਥੋੜਾ ਜਿਹਾ ਵੇਰਵਾ ਦੇਣ ਲਈ, ਇਸ ਸੁੱਖ ਦਾ ਸੰਬੰਧ ਇੰਦਰਿਆਵੀ ਸੁੱਖ ਹੈ, ਇਸ ਸੁੱਖ ਦਾ ਸੰਬੰਧ ਪਦਾਰਥੀ ਪਦਾਰਥਵਾਦੀ ਸੁੱਖ ਹੈ, ਇਸ ਸੁੱਖ ਦਾ ਸੰਬੰਧ ਦੁਨਿਆਵੀ ਸੁੱਖ ਹੈ। ਹੁਣ ਅਗਲਾ ਸ਼ਬਦ ਹੈ ਦੁੱਖ, ਸਿਰਫ ਥੋੜੇ ਜਿਹੇ ਦੇ ਅਰਥ ਦੋ ਪੱਖਾਂ ਨਾਲ। ਇੱਕ ਦੁੱਖ ਹੈ ਜਿਹੜਾ ਨਾਮ ਤੋਂ ਵਿਛੜ ਕੇ ਬੇਮੁਖਤਾਈ ਵਿੱਚੋਂ ਲੱਗਦਾ। ਫਿਰ ਸੁਣਿਓ ਇਸ ਬੇਨਤੀ ਨੂੰ, ਇੱਕ ਦੁੱਖ ਹੈ ਜਿਹੜਾ ਨਾਮ ਨੂੰ ਭੁੱਲ ਕੇ, ਜਿਹਨੂੰ ਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਇੱਕ ਉਹ ਦੁੱਖ ਹੈ। ਇੱਕ ਦੁੱਖ ਹੈ ਕਿ ਬਿਰਹਾ ਵਿੱਚ ਆ ਕੇ, ਬੈਰਾਗ ਵਿੱਚ ਆ ਕੇ ਮਹਿਬੂਬ ਦੇ ਵਿਛੋੜੇ ਨੂੰ ਮਹਿਸੂਸ ਕਰਕੇ ਦਿਨ ਰਾਤ ਉਹਦੀ ਯਾਦ ਵਿੱਚ ਜੁੜ ਜਾਣਾ, ਪਿਆਰਿਓ ਉਹ ਦੁੱਖ ਹੈ। ਪਰ ਇਹ ਉਹ ਦੁੱਖ ਨਹੀਂ, ਉਹ ਰੂਹਾਨੀ ਦੁੱਖ ਅੰਦਰ ਨੂੰ ਜਦੋਂ ਪੋਂਦਾ ਹੈ, ਜਿਵੇਂ ਬਾਬਾ ਫਰੀਦ ਸਾਹਿਬ ਨੇ ਕਿਹਾ ਚਿੰਤ ਖਟੋਲਾ, ਅੱਗੇ ਉਹਨਾਂ ਕਿਹਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹ ਉਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੀ ਵੇਖ। ਉਹ ਦੁੱਖ ਅਸਲ ਚ ਉਹ ਉਸ ਦੁੱਖ ਵਿੱਚ ਇੱਕ ਸੁੱਖ ਨਿਕਲਦਾ। ਫਿਰ ਮੈਂ ਅਰਜ਼ ਕਰਾਂਗਾ ਇਹ ਦੁੱਖ ਹੋਵੇ ਜਿਹੜਾ ਪਰਮੇਸ਼ਵਰ ਨੂੰ ਭੁੱਲ ਕੇ ਸੰਸਾਰੀ ਵਾਪਰਦਾ, ਸੁੱਖ ਦੇ ਵਿਪਰੀਤ ਜਿਹੜਾ ਦੁੱਖ ਮਿਲਦਾ। ਪਰ ਜਿਹੜਾ ਉਹ ਦੁੱਖ ਹੈ ਬੈਰਾਗ ਵਾਲਾ, ਸੂਝਵਾਨ ਇੱਕ ਬੜੀ ਸੋਹਣੀ ਉਦਾਹਰਨ ਦਿੰਦੇ ਸਨ ਕਿ ਪ੍ਰਸੂਤ ਦੀ ਪੀੜਾ ਮਾਂ ਬੱਚੇ ਨੂੰ ਜਨਮ ਦਿੰਦੀ ਤੇ ਉਸ ਲਈ ਉਹ ਪੀੜਾ ਬਰਦਾਸ਼ਤ ਕਰਨੀ ਬੜੀ ਮੁਸ਼ਕਲ ਹੈ। ਜਿਵੇਂ ਉਹ ਦੁੱਖ ਉਹ ਪੀੜਾ ਅੱਤ ਦੀ ਦੁਖਦਾਈ ਹੈ, ਸੱਚ ਇਹ ਵੇ ਕਿ ਜਿਹਨੇ ਪ੍ਰਸੂਤ ਦੀ ਪੀੜਾ ਦਾ ਦੁੱਖ ਜਰ ਲਿਆ ਉਹਦੀ ਕੁੱਖ ਵਿੱਚ ਔਲਾਦ ਸੰਤਾਨ ਰੂਪੀ ਲਾਲ ਖੇਡਦਾ ਹੈ। ਜਿਹਨੇ ਰੱਬ ਦੇ ਬਿਰਹਾ ਦੇ ਦੁੱਖ ਨੂੰ ਆਪਣੇ ਤਨ ਤੇ ਹੰਡਾ ਲਿਆ ਉਹਦੇ ਹਿਰਦੇ ਦੇ ਵਿੱਚ ਆ ਕੇ ਭਗਵਾਨ ਵਰਤਦਾ ਹੈ। ਇਸ ਕਰਕੇ ਬੇਨਤੀ, ਪਹਿਲਾਂ ਤਾਂ ਇਸ ਦੁੱਖ ਸੁੱਖ ਦਾ ਵੇਰਵਾ ਜ਼ਰੂਰੀ ਸੀ। ਮਹਾਰਾਜ ਕਹਿੰਦੇ ਕਿ ਸੁੱਖ ਦੁੱਖ ਜੈ ਪਰਸੈ ਨਹੀਂ, ਜਿਹਨੂੰ ਸਪਰਸ਼ ਨਹੀਂ ਕਰਦਾ। ਪਰ ਇੱਥੇ ਨਹੀਂ ਕਿਹਾ ਵੀ ਉਹਦੇ ਤੇ ਆਉਂਦਾ ਹੀ ਨਹੀਂ। ਹਜ਼ੂਰ ਕਹਿੰਦੇ ਨੇ ਸੱਚ ਇਹ ਵੇ ਸੁੱਖ ਤੇ ਦੁੱਖ ਪਰਮਾਤਮਾ ਦੇ ਬਣਾਈ ਇੱਕ ਦਾਤ ਹੈ ਤੇ ਇਹ ਸਭ ਤੇ ਆਉਂਦੀ ਹੈ। ਤੇ ਪਰ ਕਹਿੰਦੇ ਨੇ ਕੁਝ ਐਸੇ ਨੇ ਜਿਹੜੇ ਧੁਰ ਅੰਦਰ ਸਪਰਸ਼ ਕਰ ਜਾਂਦੀ ਹੈ ਜਾਂ ਉਹ ਡਿਪਰੈਸ਼ਨ ਚਲੇ ਜਾਂਦੇ ਆ ਜਾਂ ਸ਼ਦਾਈ ਹੋ ਜਾਂਦੇ ਨੇ ਜਾਂ ਕਮਲੇ ਹੋ ਜਾਂਦੇ ਨੇ। ਕਈ ਵਾਰੀ ਉਹ ਬੰਦੇ ਸੂਸਾਈਡ ਕਰ ਲੈਂਦੇ ਆ। ਪਰ ਪਿਆਰਿਓ ਇਹ ਉਹ ਰੂਹਾਂ ਨੇ ਜਿਨ੍ਹਾਂ ਤੇ ਉਹ ਦੁੱਖ ਵਰਤਦੇ ਨੇ, ਸੁੱਖ ਵਰਤਦੇ ਨੇ, ਪਰ ਆਉਂਦੇ ਜ਼ਰੂਰ ਨੇ, ਉਹਨਾਂ ਨੂੰ ਆਪਣੀ ਸੁਰਤ ਉੱਤੇ ਪ੍ਰਭਾਵ ਨਹੀਂ ਪੈਣ ਦਿੰਦੇ, ਉਹਨਾਂ ਨੂੰ ਸੁਰਤ ਉੱਤੇ ਪ੍ਰਭਾਵੀ ਨਹੀਂ ਹੋਣ ਦਿੰਦੇ। ਇਹਦਾ ਮਤਲਬ ਸੁੱਖ ਦੇ ਦੁੱਖ ਸਪਰਸ਼ ਨਹੀਂ ਕਰ ਰਹੇ, ਆਉਂਦੇ ਹੈ। ਇਹ ਨਹੀਂ ਕਿਹਾ ਵੀ ਨਾਮ ਜਪਣ ਵਾਲੇ ਨੂੰ ਦੁੱਖ ਨਹੀਂ। ਮੈਂ ਅੱਜ ਬੇਨਤੀ ਇਹੀ ਕਰਨੀ ਹੈ ਤਾਂ ਇਹ 3-2 ਦਿਨਾਂ ਚ ਅਸੀਂ ਲੈ ਲਏ, ਕਿਉਂਕਿ ਜਦੋਂ ਮੈਂ ਇਸਨੂੰ ਵਿਚਾਰ ਰਿਹਾ ਸਾਂ ਤੇ ਮਨ ਚ ਆਇਆ ਵੀ ਇਹ ਤਾਂ ਬਹੁਤ ਗਹਿਰੇ ਬਚਨ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿ ਸੁੱਖ ਦੁੱਖ ਜੈ ਪਰਸ਼ ਹੈ ਨਹੀਂ, ਆਉਂਦੇ ਨੇ ਪਰ ਸਪਰਸ਼ ਨਹੀਂ ਕਰਦੇ। ਕਈਆਂ ਨੂੰ ਸਪਰਸ਼ ਕਰ ਜਾਂਦੇ ਆ, ਪ੍ਰਭਾਵ ਪਾ ਜਾਂਦੇ ਆ। ਜਿਵੇਂ ਇਹ ਸਤਿਗੁਰੂ ਦਾ ਸ਼ਲੋਕ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਹੁਣ ਦੁੱਖ ਮੈਂ ਦੁੱਖ ਨਹੀਂ ਮਾਨੈ, ਇਹਦਾ ਮਤਲਬ ਉਹਨੂੰ ਦੁੱਖ ਆਇਆ, ਉਹਨੇ ਉਸ ਦੁੱਖ ਨੂੰ ਦੁੱਖ ਰੂਪ ਵਿੱਚ ਲਿਆ ਹੀ ਨਹੀਂ। ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਇਸ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ, ਨਾ ਸੁੱਖ ਨਾ ਮੋਹ ਨਾ ਕੰਚਨ ਨਾ ਕੋਈ ਚੀਜ਼ ਅਸਰ ਨਹੀਂ ਕਰ ਰਹੀ। ਬੇਨਤੀ ਕਰਾਂ ਦੁੱਖ ਕਿਹੜਾ ਇਨਸਾਨ ਹੈ ਜਿਹਨੂੰ ਨਹੀਂ ਆਉਂਦਾ? ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ, ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ। ਇਹ ਬਚਨ ਜ਼ਰੂਰ ਆਪ ਜੀ ਪਹਿਲਾਂ ਧਿਆਨ ਨਾਲ ਸਰਵਣ ਕਰਿਓ ਕਿ ਨਾਨਕ ਬੋਲਣ ਝੱਖਣਾ, ਝੱਖਣਾ ਦਰ ਤੇ ਸਿਰਖ ਪਾਈ, ਫਜ਼ੂਲ ਬੋਲੀ ਜਾਣਾ। ਕਹਿੰਦੇ ਨੇ ਇਹ ਫਜ਼ੂਲ ਬੋਲਣਾ ਹੈ ਕਿ ਦੁੱਖ ਛੱਡ ਮੰਗੀਏ ਸੁੱਖ। ਇਹ ਕਹੀਏ ਵੀ ਦੁੱਖ ਨੂੰ ਆ ਗਿਆ ਵੀ ਤੂੰ ਇਹਨੂੰ ਛੱਡ ਕੇ ਸਾਨੂੰ ਕੱਲੇ ਸੁੱਖ ਦਿਆ ਕਰ, ਸਾਨੂੰ ਕਦੀ ਦੁੱਖ ਨਾ ਦੇ। ਤੇ ਮੈਂ ਅੱਜ ਖਾਸ ਕਰਕੇ ਗੁਰੂ ਘਰ ਦੀਆਂ ਉਦਾਹਰਨਾਂ ਔਰ ਬਾਣੀ ਚੋਂ ਬੇਨਤੀ ਕਰਨੀ ਹੈ ਕਿ ਖਾਲਸਾ ਜੀ ਚੜ੍ਹਦੀ ਕਲਾ ਦੇ ਅਰਥ ਬਹੁਤ ਕਮਾਲ ਦੇ ਨੇ, ਤੇ ਮੈਂ ਕਹਿੰਦਾ ਤਿੰਨੇ ਦੇ ਤਿੰਨੇ ਸਲੋਕ ਜਿਹੜੇ ਨੇ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਇਹ ਚੜ੍ਹਦੀ ਕਲਾ ਇਹਨਾਂ ਸਲੋਕਾਂ ਚ ਮਹਾਰਾਜ ਕਹਿੰਦੇ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ। ਫਿਰ ਬੇਨਤੀ ਸੁਣੋ, ਸੁੱਖ ਔਰ ਦੁੱਖ ਦੋਵੇਂ, ਦਰ ਦਾ ਅਰਥ ਪਰਮਾਤਮਾ ਦਾ ਦਰ, ਉਹਦਾ ਘਰ, ਉਹਦੇ ਘਰ ਵਿੱਚੋਂ ਆਏ ਨੇ ਕੱਪੜੇ ਜੋ ਤਨ ਤੇ ਪਾਣੇ ਨੇ। ਕਹਿੰਦੇ ਸੁੱਖ ਤੇ ਦੁੱਖ ਪਰਮਾਤਮਾ ਦੇ ਦਰ ਤੋਂ ਆਇਆ ਹੋਇਆ ਬਸਤਰ ਹੈ, ਤੂੰ ਇਸ ਬਸਤਰ ਨੂੰ ਕਿਵੇਂ ਛੱਡ ਸਕਣਾ? ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੈ ਜਾਏ ਪਹਿਰੈ ਪਾਉਂਦੇ ਨੇ, ਜਾਏ ਜਾਏ ਦਰ ਤੇ ਜਾਣੇ ਤੇ ਜਾਏ ਦਰ ਤੇ ਜਨਮ। ਜਾਏ ਮਨੁੱਖ ਜਿਸ ਬੰਦੇ ਦਾ ਜਨਮ ਹੋਇਆ ਹੈ ਉਹਨੂੰ ਦੁੱਖ ਤੇ ਸੁੱਖ ਦਾ ਕੱਪੜਾ ਆਪਣੇ ਤਨ ਤੇ ਹਰ ਹਾਲਤ ਵਿੱਚ ਪਾਉਣਾ ਹੀ ਪਏਗਾ, ਭੱਜ ਨਹੀਂ ਸਕਦਾ। ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੈ ਜਾਏ ਮਨੁੱਖ ਅੱਗੇ ਗੁਰੂ ਜੀ ਕਹਿੰਦੇ ਨੇ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਵਾਹ ਵਾਹ ਮਹਾਰਾਜ ਕਹਿੰਦੇ ਜਿੱਥੇ ਤੇਰੀ ਗੱਲ ਸੁਣੀ ਨੀ ਜਾਣੀ, ਤੇਰੀ ਆਪਣੀ ਮਰਜ਼ੀ ਨੀ ਚੱਲਣੀ, ਤੇ ਫਿਰ ਤੂੰ ਚੁੱਪ ਕਰਕੇ ਉਹਨੂੰ ਸਵੀਕਾਰ ਕਿਉਂ ਨੀ ਕਰ ਲੈਂਦਾ। ਮੈਂ ਬੇਨਤੀ ਕਰਾਂਗਾ ਇਹ ਦੁੱਖ ਤੇ ਸੁੱਖ ਪਰਮਾਤਮਾ ਦੀ ਇੱਕ ਦਾਤ ਕਹਿ ਲਓ ਕਿ ਉਹਨਾਂ ਕਮਾਈਆਂ ਵਾਲਿਆਂ ਤੇ ਨਹੀਂ ਆਈ। ਇੱਕ ਬੇਨਤੀ ਹੈ ਆਪ ਜੀ ਨੂੰ ਹੋਰ, ਅਸੀਂ ਰੋਜ਼ ਅਰਦਾਸ ਕਰਨੀ ਹੈ, ਮੈਂ ਥੋੜਾ ਜਿਹਾ ਇਸ ਸੰਬੰਧੀ ਕਿ ਚੜ੍ਹਦੀ ਕਲਾ ਕਿ ਰੋਜ਼ ਅਸੀਂ ਜਦੋਂ ਅਰਦਾਸ ਕਰਨੇ ਆ ਤੇ ਅਖੀਰ ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਅਰਦਾਸ ਭਾਵੇਂ ਇਹ ਅੱਧਾ ਘੰਟਾ ਬੋਲ ਕੇ ਕਰੀ ਜਾਏ, ਅਰਦਾਸ ਭਾਵੇਂ ਸਿਰਫ ਦਸ ਪਾਤਸ਼ਾਹ ਦਾ ਨਾਮ ਲੈ ਲੈ, ਅਰਦਾਸ ਭਾਵੇਂ ਸਿਰਫ ਧੰਨ ਗੁਰੂ ਨਾਨਕ ਸਾਹਿਬ ਹੀ ਕਹਿ ਲੈ, ਉਂਝ ਠੀਕ ਹੈ ਕਿ ਅੱਗੇ ਪ੍ਰਕਰਨ ਕਿਤੇ ਆਵੇਗਾ। ਅਰਦਾਸ ਗੁਰਮੁਖੋ ਲਫ਼ਜ਼ਾਂ ਦੀ ਮੁਤਾਜ ਨਹੀਂ, ਅਰਦਾਸ ਤਾਂ ਧੁਰ ਅੰਦਰ ਸੀਨੇ ਦੀ ਖਿੱਚ ਦੀ ਮੁਤਾਜ ਹੈ। ਕਈ ਵਾਰੀ ਜਿਨ੍ਹਾਂ ਲੋਕਾਂ ਦੇ ਗਲੇ ਨੀ ਚੱਲਦੇ ਉਹਨਾਂ ਦੀਆਂ ਅੱਖਾਂ ਦਾ ਪਾਣੀ, ਬੇਜ਼ਬਾਨਿਆਂ ਦੀਆਂ ਅੱਖਾਂ ਦਾ ਪਾਣੀ ਵੀ ਰੱਬ ਦੇ ਘਰ ਵਿੱਚ ਅਰਦਾਸ ਬਣ ਜਾਂਦਾ। ਪਰ ਜਦੋਂ ਅਸੀਂ ਅਰਦਾਸ ਕਰਨੇ ਆ ਤੇ ਸਾਨੂੰ ਇੱਕ ਬੜੀ ਬਖਸ਼ਿਸ਼ ਕੀਤੀ, ਮੈਂ ਕਈ ਵਾਰੀ ਸੋਚਣਾ ਕਿ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਸਾਡੇ ਤੇ। ਕਿਵੇਂ? ਜੇ ਮੰਨ ਲਓ, ਮੈਂ ਇੱਕ ਉਦਾਹਰਨ ਦੇਣ ਲੱਗਾ, ਇੱਕ ਸ਼ਬਦ ਨੂੰ ਅਸੀਂ ਇਹ ਕਹੀਏ ਜੀ ਸਾਡੇ ਕੋਲ ਵਕਤ ਨਹੀਂ ਤੇ ਸਾਨੂੰ ਸਿਰਫ ਇੱਕ ਤੁਕ ਵਿੱਚ ਇਹ ਗੱਲ ਸਮਝਾ ਦਿਓ ਤੇ ਗੁਰੂ ਗ੍ਰੰਥ ਸਾਹਿਬ ਇੱਕ ਤੁਕ ਵੀ ਸਮਝਾ ਦੇਣਗੇ, ਤੇ ਜੇ ਕਹੀਏ ਜੀ ਸਾਨੂੰ ਡਿਟੇਲ ਨਾਲ ਵਿਸਤਾਰ ਨਾਲ ਸਮਝਾਓ, ਚੇਤੇ ਰੱਖਿਓ ਜਿਹੜੀ ਗੱਲ ਇੱਕ ਤੁਕ ਵਿੱਚ ਕਹੀ ਉਹ ਗੁਰੂ ਫਿਰ ਸੈਂਕੜੇ ਤੁਕਾਂ ਵਿੱਚ ਉਹਦੀ ਵਿਆਖਿਆ ਕਰ ਦਿੰਦਾ। ਇਹੀ ਤਾਂ ਇੱਕ ਬਖਸ਼ਿਸ਼ ਹੈ। ਕਈ ਵਾਰੀ ਸੋਚਣਾ ਜਿਵੇਂ ਹੁਣ ਸ਼ਬਦ ਹੈ ਕਿ ਸਾਨੂੰ ਜੀ ਇਹ ਮੁਸਲਮਾਨ ਦੀ ਪਰਿਭਾਸ਼ਾ ਦੱਸੋ। ਹੁਣ ਆਪਾਂ ਬਜਾਏ ਦੇ ਮੇਹਰ ਮਸੀਲ ਸਿਦਕ ਮੁਸੱਲਾ, ਗੁਰੂ ਇੱਕੋ ਗੱਲ ਕਹਿੰਦਾ ਮੁਸਲਮਾਨ ਮੋਮ ਦਿਲ ਹੋਵੇ। ਮੁਸਲਮਾਨ ਮੋਮਬੱਤੀ ਦੀ ਤਰ੍ਹਾਂ ਹੈ, ਮੋਮ ਦਿਲ ਹੈ, ਇਹ ਪਿਘਲ ਕੇ ਦੂਜਿਆਂ ਨੂੰ ਚਾਨਣ ਦਿੰਦਾ। ਇੱਕ ਤੁਕ ਵਿੱਚ ਗੱਲ ਮੁਕਾ ਦਿੱਤੀ। ਜੇ ਅਸੀਂ ਕਹੀ ਦਾ ਵਿਸਤਾਰ ਤੇ ਵਿਸਤਾਰ ਵੀ ਮਿਲੇਗਾ। ਇਨ ਬਿਨ ਇਸੇ ਤਰ੍ਹਾਂ ਜੇ ਮੰਨ ਲਓ ਸ਼ਬਦ ਹੈ ਪੰਡਿਤ, ਅਸੀਂ ਕਹੀ ਜੀ ਸਾਨੂੰ ਪੰਡਿਤ ਦੀ ਪਰਿਭਾਸ਼ਾ, ਤੇ ਗੁਰੂ ਇੱਕ ਤੁਕ ਵਿੱਚ ਕਹੇਗਾ ਸੋ ਪੰਡਿਤ ਜੋ ਮਨ ਪ੍ਰਬੋਧ ਹੈ ਰਾਮ ਨਾਮ ਆਤਮ ਮੈਂ ਸੋਧ ਹੈ। ਜੇ ਕਹੀਏ ਜੀ ਗਿਆਨੀ ਦੀ ਪਰਿਭਾਸ਼ਾ ਤੇ ਮਹਾਰਾਜ ਕਹਿਣ ਲੱਗੇ ਪਰਣਵਤ ਨਾਨਕ ਗਿਆਨੀ ਕੈਸਾ ਹੋਏ ਆ ਪਛਾਣੈ ਬੂਝੈ ਸੋਏ। ਜੇ ਕਹੀ ਜੀ ਬ੍ਰਹਮ ਗਿਆਨੀ ਦੀ ਗੱਲ ਤੇ ਗੁਰੂ ਸਾਹਿਬ ਖਿੰਨ ਵਿੱਚ ਕਹਿਣਗੇ ਕਿ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮੈਂ ਤਾਂ ਇਹ ਬੇਨਤੀ ਕੀਤੀ ਪ੍ਰਕਰਨ ਹੀ ਆਪਣਾ ਗੁਰੂ ਗ੍ਰੰਥ ਸਾਹਿਬ ਚ ਥੋੜੇ ਤੋਂ ਥੋੜੇ ਸਮੇਂ ਵਿੱਚ ਵੀ ਕੁਝ ਪੁੱਛਣਾ ਹੋਵੇ ਤੇ ਸ਼ਬਦ ਮੌਜੂਦ ਹੈ। ਜੇ ਉਸੇ ਸ਼ਬਦ ਦੀ ਵਿਆਖਿਆ ਲੱਭੀਏ ਤੇ 200 ਅੰਗ ਵੀ ਗੁਰੂ ਉਸੇ ਦੀ ਵਿਆਖਿਆ ਕਰੀ ਜਾਣ। ਮੈਂ ਆਪ ਨੂੰ ਬੇਨਤੀ ਕਰਾਂ, ਅਸੀਂ ਕਹਿੰਦੇ ਹਾਂ ਕਿ ਗੁਰਮਤ ਦਾ ਅਸੂਲ ਕੀ ਹੈ, ਇਸ ਬੇਨਤੀ ਸੁਣੋ। ਕਈ ਵਾਰੀ ਸੱਜਣ ਪੁੱਛਦੇ ਆ, ਜੇ ਕੋਈ ਮੰਨ ਲਓ ਅਨਮਤ ਵਾਲਾ ਪੁੱਛੇ, ਮਨਮਤ ਵਾਲਾ ਨੀ, ਵੀ ਜਿਹਨੂੰ ਤੁਸੀਂ ਮੱਥਾ ਟੇਕਦੇ ਉਹਦੇ ਚ ਕੀ ਹੈ। ਹੁਣ ਅਸੀਂ ਉਹਨੇ ਬੰਦੇ ਨੂੰ ਪਤਾ ਹੀ ਨੀ, ਅਸੀਂ ਇਹ ਕਹਿ ਦਿੰਦੇ ਉਹ ਚ ਜਪਜੀ ਸਾਹਿਬ ਜੀ, ਇਹ ਚ ਸੁਖਮਨੀ ਸਾਹਿਬ ਜੀ, ਇਹ ਚ ਬਾਣੀ ਹੈ ਜੀ, ਭਗਤਾਂ ਦੀ ਬਾਣੀ ਹੈ। ਉਹਨੂੰ ਜੇ ਥੋੜੇ ਸ਼ਬਦਾਂ ਸਮਝਾਉਣਾ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਹੈ, ਤੇ ਮੈਂ ਕਹਿੰਦਾ ਸਾਡੇ ਇੱਕ ਵਿਦਵਾਨ ਪੁਰਸ਼ ਨੇ ਕਹਿ ਸਨ ਚਾਰ ਗੱਲਾਂ ਚੇਤੇ ਰੱਖੋ। ਉਹਨੂੰ ਪਹਿਲੀ ਗੱਲ ਸਮਝਾਓ ਕਿ ਜਿਹਨੂੰ ਅਸੀਂ ਮੱਥਾ ਟੇਕਣੇ ਪਏ ਇਹਦੇ ਵਿੱਚ ਨਰੋਲ ਪਰਮ ਸੱਚ ਦੀ ਵਿਆਖਿਆ ਹੈ। ਮੈਂ ਪਰਮ ਸੱਚ ਸ਼ਬਦ ਵਰਤਿਆ, ਇਹਦੇ ਵੀ ਅਰਥ ਬਹੁਤ ਡੂੰਘੇ। ਪਹਿਲੀ ਗੱਲ ਇਹ ਚ ਕੇਵਲ ਸੱਚ ਦੀ, ਰੱਬ ਦੀ। ਦੂਜੀ ਗੱਲ ਇਹਦੇ ਵਿੱਚ ਉਸ ਸੱਚ ਤੱਕ ਪਹੁੰਚਣ ਦਾ ਵਸੀਲਾ ਦੱਸਿਆ ਗੁਰੂ ਗ੍ਰੰਥ ਸਾਹਿਬ ਚ। ਤੀਸਰਾ, ਜਿਨ੍ਹਾਂ ਨੇ ਉਸ ਪਰਮ ਸੱਚ ਤੱਕ ਜਿਨ੍ਹਾਂ ਦੀ ਬਣ ਗਈ ਉਹਨਾਂ ਅਧਿਆਤਮਕ ਜੀਵਨ ਵਾਲਿਆਂ ਦੇ ਜੀਵਨ ਦੀ ਵਿਆਖਿਆ ਕੀਤੀ ਗਈ ਹੈ। ਪਰਮ ਸੱਚ ਦੀ ਵਿਆਖਿਆ, ਦੂਜਾ ਸੱਚ ਨੂੰ ਪਾਉਣ ਦਾ ਵਸੀਲਾ ਹੈ, ਤੀਸਰਾ ਜਿਨ੍ਹਾਂ ਨੇ ਸੱਚ ਪਾ ਲਿਆ ਉਹਨਾਂ ਦੀ ਜ਼ਿੰਦਗੀ ਬਾਰੇ ਦੱਸਿਆ ਹੈ, ਤੇ ਚੌਥਾ ਜਿਹੜੇ ਬੰਦੇ ਇਨਸਾਨੀ ਜਾਮੇ ਵਿੱਚ ਆਏ ਸਾਰੀ ਜ਼ਿੰਦਗੀ ਤਬਾਹ ਕਰਕੇ ਚਲੇ ਗਏ, ਸੱਚ ਤੋਂ ਵਿਰਵੇ ਰਹਿ ਗਏ, ਉਹਨਾਂ ਦੇ ਭ੍ਰਸ਼ਟ ਹੋਏ ਜੀਵਨ ਨੂੰ ਨਿਰੂਪਣ ਕੀਤਾ। ਸਿੱਧੀਆਂ ਚਾਰ ਗੱਲਾਂ ਨੇ। ਉਂਝ ਵੈਸੇ ਅਸੀਂ ਕਹਿੰਦੇ ਹਾਂ ਕਿ ਮਹਾਰਾਜ ਜੀ ਨੇ ਕਿਹਾ ਕਿ ਆਹ ਤਿੰਨ ਸਿੱਖੀ ਦੇ ਸਿਧਾਂਤ ਨੇ ਸਾਰੇ ਕਹਿੰਦੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਮੈਂ ਇੱਕ ਬੇਨਤੀ ਕਰਾਂਗਾ, ਜਦੋਂ ਅੱਜ ਮੈਂ ਵੇਖ ਰਿਹਾ ਸਾਂ ਇਸ ਪਵਿੱਤਰ ਸ਼ਲੋਕ ਦੇ ਅਰਥ, ਕਿਉਂਕਿ ਵਿਸ਼ੇ ਤੋਂ ਦੂਰ ਨਹੀਂ ਆਪਾਂ ਜਾਣਾ ਕਿ ਕਮਾਈ ਵਾਲੇ ਨੂੰ ਵੀ ਦੁੱਖ ਹੁੰਦਾ ਹੈ। ਕਈ ਵਾਰੀ ਅਸੀਂ ਲੋਕ ਕਹਿੰਦੇ ਹਾਂ ਦੇਖੋ ਜੀ ਇਹ ਕਰਮ ਮਾੜੇ ਹੋਣਗੇ ਤਾਂ ਦੁੱਖ ਆ ਗਿਆ। ਨਹੀਂ ਪਿਆਰਿਓ, ਚੇਤੇ ਰੱਖੋ ਹਰ ਚੀਜ਼ ਨੂੰ ਕਰਮ ਨਾਲ ਰੱਖ ਕੇ ਮਤ ਤੋਲੋ। ਗੁਰੂ ਸਾਹਿਬਾਨਾਂ ਦੀ ਸ਼ਹਾਦਤ, ਕਮਾਈਆਂ ਵਾਲੇ ਦੇ ਬੰਦ ਬੰਦ ਕੱਟੇ ਜਾਣੇ, ਅਸਲ ਚੋ ਕਰਮ ਨੀ ਭੋਗਦੇ ਉਹ ਸ਼ੁਭ ਕਰਮ ਸੰਸਾਰ ਵਿੱਚ ਸਿਰਜ ਕੇ ਜਾਂਦੇ ਆ, ਵੀ ਜੇ ਇਸ ਤਰ੍ਹਾਂ ਦੀ ਜ਼ਿੰਦਗੀ ਹੋਵੇ ਤੇ ਕਿਵੇਂ ਬਤੀਤ ਕਰਨੀ। ਮਹਾਰਾਜ ਜੀ ਨੇ ਜਦੋਂ ਅਸੀਂ ਅਰਦਾਸ ਕਰਨੇ, ਸਾਡੀ ਅਰਦਾਸ ਓਨੀ ਦੇਰ ਤੱਕ ਮੱਥਾ ਨਹੀਂ ਟੇਕਿਆ ਜਾ ਸਕਦਾ ਜਿੰਨੀ ਦੇਰ ਤੱਕ ਅਸੀਂ ਇਹ ਲਫ਼ਜ਼ ਆਪਣੀ ਜ਼ੁਬਾਨ ਤੋਂ ਨਹੀਂ ਕਹਿੰਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਰੋਜ਼ ਅਸੀਂ ਕਹਿੰਦੇ ਹਾਂ, ਇਸ ਵਿੱਚ ਚਾਰ ਬਚਨ ਨੇ ਤੇ ਸਿੱਖੀ ਸਿਧਾਂਤ ਨੂੰ ਇਹਨਾਂ ਚਾਰ ਸ਼ਬਦਾਂ ਨੂੰ ਕਹਿ ਲਓ ਵੀ ਕੁੱਜੇ ਵਿੱਚ ਸਮੁੰਦਰ ਪਾ ਦਿੱਤਾ। ਇਹ ਚਾਰ ਬਚਨ ਕੀ ਨੇ? ਇੱਕ ਹੈ ਨਾਮ, ਦੂਜੀ ਹੈ ਚੜ੍ਹਦੀ ਕਲਾ, ਤੀਜਾ ਹੈ ਤੇਰੇ ਭਾਣੇ ਤੇ ਚੌਥਾ ਹੈ ਸਰਬੱਤ ਦਾ ਬਲ। ਇਹ ਤਿੰਨ ਗੱਲਾਂ ਨੇ। ਚੜ੍ਹਦੀ ਕਲਾ ਸ਼ਬਦਾਂ ਨਾਲ ਕਹਿ ਦੇਣੀ ਇਹ ਗੱਲ ਵੱਖਰੀ ਹੈ। ਮੈਂ ਵੀ ਕਹਾਂਗਾ ਦਿਨ ਚ ਕਈ ਵਾਰੀ ਬਹੁਤ ਚੜ੍ਹਦੀ ਕਲਾ ਜੀ, ਨਹੀਂ ਪਿਆਰਿਓ ਆ ਜੇ ਚੜ੍ਹਦੀ ਕਲਾ ਜਿਹੜੀ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਕਿ ਸੁੱਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਹੁਣ ਇਹਤੇ ਸ਼ਬਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੱਚ ਇਹ ਵੇ ਕਿ ਚੜ੍ਹਦੀ ਕਲਾ ਨਾਮ ਤੋਂ ਬਿਨਾਂ ਹੋ ਨਹੀਂ ਸਕਦੀ। ਜੇ ਕਹੀਏ ਜੀ ਚੜ੍ਹਦੀ ਕਲਾ, ਹੱਠ ਕਰਕੇ ਕਹਿ ਦਿੱਤਾ, ਇਮੋਸ਼ਨਲ ਹੋ ਕੇ ਕਹਿ ਦਿੱਤਾ, ਇਕੱਠ ਵੇਖ ਕੇ ਕਹਿ ਦਿੱਤਾ, ਇੱਥੋਂ ਤੱਕ ਕਿ ਇਕੱਠ ਵਿੱਚ ਆਪਣੇ ਆਪ ਨੂੰ ਬਹੁਤ ਦ੍ਰਿੜ ਅਡੋਲ, ਜਿਵੇਂ ਸਿੱਖਾਂ ਵਿੱਚ ਚੱਲਦਾ ਪਿਆ, ਤੁਸੀਂ ਆਪਾਂ ਸਾਰੇ ਸੁਣਨੇ, ਮੈਂ ਸੱਚ ਬੋਲਣਾ, ਮੇਰੇ ਸਾਹਮਣੇ ਖਲੋ ਕੇ ਦੇਖੇ। ਨਹੀਂ ਪਿਆਰਿਓ, ਚੜ੍ਹਦੀਆਂ ਕਲਾ ਗੱਲਾਂ ਨਾਲ ਨਹੀਂ ਹੁੰਦੀਆਂ, ਚੜ੍ਹਦੀ ਕਲਾ ਕੇਵਲ ਪਰਮਾਤਮਾ ਦੇ ਨਾਮ ਨਾਲ ਹੁੰਦੀ ਹੈ। ਇਹ ਅੱਗੇ ਸੀ ਜੇ ਵਾਚਨਾ ਹੈ, ਨਾਮ ਵਿੱਚੋਂ ਚੜ੍ਹਦੀ ਕਲਾ ਹੈ, ਤੇ ਦੂਸਰਾ ਨਾਮ ਵਿੱਚ ਚੜ੍ਹਦੀ ਕਲਾ ਕਦੀ ਆਪ ਉਦਰਾਪਨ ਨਹੀਂ ਕਰਦਾ, ਉਹ ਤੇਰੇ ਭਾਣੇ ਵਿੱਚ ਰਹਿੰਦਾ ਹੈ। ਪਹਿਲਾ ਨਾਮ, ਨਾਮ ਵਿੱਚੋਂ ਚੜ੍ਹਦੀ ਕਲਾ। ਚੜ੍ਹਦੀ ਕਲਾ ਤੋਂ ਬਿਨਾਂ ਤਾਂ ਦੁੱਖ ਸੁੱਖ ਤੋਂ ਨਿਰਲੇਪ ਰਿਹਾ ਹੀ ਨਹੀਂ ਜਾ ਸਕਦਾ, ਚੜ੍ਹਦੀ ਕਲਾ ਤੋਂ ਬਿਨਾਂ ਤਾਂ ਭਾਣੇ ਨਹੀਂ ਮੰਨਿਆ ਜਾ ਸਕਦਾ। ਤੇ ਚੇਤੇ ਰੱਖਿਓ, ਭਾਣਾ ਮੰਨਣ ਵਾਲਾ ਕਦੀ ਵੈਰ ਨਹੀਂ ਕਮਾਉਂਦਾ, ਭਾਣਾ ਮੰਨਣ ਵਾਲਾ ਹਮੇਸ਼ਾ ਭਲਾ ਮੰਗਦਾ ਹੈ। ਇਹ ਚਾਰ ਗੱਲਾਂ ਰੋਜ਼ ਅਸੀਂ ਸਾਰੇ ਮੈਂ ਤੁਸੀਂ ਇਹ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਥੇ ਨਹੀਂ ਸਿੱਖਾਂ ਦਾ ਭਲਾ, ਕਿਉਂਕਿ ਪਿਆਰਿਓ ਯਾਦ ਰੱਖਿਓ, ਸਿੱਖੀ ਨੂੰ ਕਿਸੇ ਵੀ ਹੱਦ ਚ ਤੁਸੀਂ ਬੰਨ ਹੀ ਨਹੀਂ ਸਕਦੇ, ਨਾ ਇਹਨੂੰ ਸੰਸਾਰ ਦੇ ਕਿਸੇ ਹੱਦ ਚ। ਇਹ ਤਾਂ ਕਰੋੜਾਂ ਬ੍ਰਹਿਮੰਡਾਂ ਦਾ ਭਲਾ ਮੰਗਣ ਵਾਲੀ ਹੈ, ਸਰਬੱਤ ਦਾ ਭਲਾ ਮੰਗਿਆ, ਸਾਰੇ ਦ੍ਰਿਸ਼ਟ ਅੰਦ੍ਰਿਸ਼ਟ ਦਾ। ਹੁਣ ਆਹ ਜਿਹੜੀ ਚੜ੍ਹਦੀ ਕਲਾ ਨਾਮ ਵਿੱਚੋਂ ਨਿਕਲਦੀ ਹੈ, ਉਸ ਚੜ੍ਹਦੀ ਕਲਾ ਦਾ ਅਰਥ ਕੇਵਲ ਸ਼ਸਤਰ ਖੜਕਾਣੇ ਥੋੜਾ ਹੈ। ਮਤੋਂ ਕਿਸੇ ਬੰਦੇ ਨੂੰ ਦਬਕਾ ਮਾਰ ਦਿੱਤਾ, ਖੜਕਾ ਦਿੱਤਾ, ਮਾਰ ਦਿੱਤਾ, ਇਹ ਸ਼ਬਦ ਕਿ ਬੜੀ ਚੜ੍ਹਦੀ ਕਲਾ ਵਾਲਾ ਬੰਦਾ ਹੈ ਜੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

गुरु जी का खालसा वाहिगुरु जी की फतेह। गुरु ग्रंथ साहिब महाराज जी दी पावन बाणी दे अंदर अकाल पुरख जिसनू परमेश्वर कहिंदे ने, पार ब्रह्म कहिंदे ने, रब कहिंदे ने, निरंकार कहिंदे हन, जो सर्व व्यापक है, सर्व कला समर्थ है, ओमनीपोटेंट है, उस अकाल पुरख दी वड्याई है गुरु ग्रंथ साहिब जी दी बाणी विच। और दो नंबर उत्ते गुरु परमेश्वर दी वड्याई है गुरु ग्रंथ साहिब महाराज दी बाणी विच। अकाल पुरख परमेश्वर ते गुरु परमेश्वर। साध संगत इस तरह हन जिवें मूर्तां दो हन ते विचली जोत इक है, और तीसरा फिर गुरु ग्रंथ साहिब महाराज दी बाणी विच अकाल पुरख दे नाम दी बड़ी वड्याई है। चार नंबर उत्ते गुरु ग्रंथ साहिब महाराज दी बाणी विच अकाल पुरख दा नाम जपण वाले साधुओं दी वड्याई है। हुण चारे गल्लां हजूर ने कहियां, अकाल पुरख दी वड्याई, गुरु परमेश्वर दी वड्याई, अकाल पुरख दे नाम दी वड्याई ते नाम जपण वालियां दी वड्याई। इह सलोक तुहानू याद है, जदों तुसीं सुणदे हो नाम रहो साधु रहो, रहो गुर गोबिंद कहो नानक जगत में किन जपियो गुरमंत। नाम अकाल पुरख दा, पर साध संगत किसे शरीर नू रब दा नाम दान देण दी समर्था नहीं है। अकाल पुरख ने गुरु परमेश्वर दे हत्थे वड्याई रखी है, यह अधिकार सिर्फ गुरु नू है। वह अकाल पुरख दा नाम अगे दे सकदा, गुरु दे नाम तो बगैर अकाल पुरख की प्राप्ति नहीं हो सकती। गुरमत विच बहुत गहरा कंसैप्ट है जो गुरु ग्रंथ साहिब जी की बाणी विच आया है। मैं उदे अकॉर्डिंग बेनती करांगा, अकाल पुरख रब उन्हूं मिलन वास्ते गुरु लाजमी है। बहुत बार तुसी शब्द सुनदे हो, गुर बिन घोर अंधार, गुरु बिन समझ ना आवे, गुर बिन सुरत न सिद्ध, गुरु बिन मुक्त न पावे। तेरे कोल इन्ना क ज्ञान होवे कि जे सौ चंदा उगमे सूरज चढ़े हजार, इत्ते चानण होंदे आ गुरबिन घोर अंधार, गुरु तो बगैर घोर अंधकार। इहदा मतलब गुरु दा होना लाजमी है। दुनियावी कोई विद्या सीखनी होवे, अकेडमिक एजुकेशन वास्ते भी स्कूल विच कोई उस्ताद धारण करना पैंदा है। दुनियावी कोई काम धंधा सीखने वास्ते भी किसी उस्ताद गुरु को जाना पैंदा है। खेती का काम साध संगत वह भी करने वास्ते कोई सीखना पैंदा है। कुछ ना कुछ सीखने वास्ते किसी ना किसी गुरु नूं धारण करना पएगा। इदां पातशाह ने कहा, अकाल पुरख रब नूं मिलना चाहुंदा, गुरु तो बगैर रब की प्राप्ति नहीं, तैनूं गुरु को जाना पएगा। और जदों तुसीं गुरु को जाओगे तां गुरु कोल जिहड़ा सिख पहुंचदा है उहदे वास्ते गुरमत विच बड़ा नवेकला कंसैप्ट है। सिख गुरु कोल आउंदा है, जी गुरप्रसाद तो बगैर इको अंकार सतनाम करता पुरख निरभौ निरवैर अकाल मूर्त अजुनी सह भंग उहदी प्राप्ति नहीं। जिहदे गुण ने गुरप्रसाद लैण वास्ते सिख गुरु कोल आएगा, फिर गुरु कहेगा, भाई हुण तू गुरसिखां कोल जा, गुरसिखां तो बगैर मेरी प्राप्ति नहीं। बड़ी हैरानगी वाली गल है, गुरु नूं मिलण वास्ते फिर गुरु कहिंदा गुरसिखां विच्चों हो के आ। महाराज क्यों? साहिब कहणगे, गुरसिखां अंदर सतगुर वरतै। गुरसिखां दे अंदर सतगुरु वरत रहा, चुन कड्डे लद्दो वारे, कहिंदे उहनां विच्चों गुण चुन। ते भाई गुरसिखां विच गुरु वरतदा, जा पहलां गुरसिखां दी सेवा कर, पहलां गुरसिखां कोलों सिख गुरु नूं किवें रजाई दे। जिद्दण गुरसिखां कोलों सिख लेंगा उद्दण गुरु दी प्राप्ति हो जाएगी। पर इह वी गल कही, जिन्हां गुरसिखां कोल कल्लिया उह किते पूजा ना कराउण लग जाण, जिन्हां गुरसिखां कोल कहा भाई उन्हां कोल जा, तू उन्हां दे शरीरां तक सीमित ना रह जाई, तू अदब ते सत्कार करना, गुरु कोल जाण दी जुगत पुछणी है। पर ओ शरीर धारियां नूं भी कहा, तुसीं किते पूजा ना कराण लग जाओ। श्री गुरु अर्जन देव महाराज जी ने बहुत ज्ञान वड्याई गुरबाणी दी व्याख्या प्रचार कथाप दिता।
कहने जाओ भाई सिखी का प्रचार करो। जदों सच का प्रचार करना है फिर सच की ताकत कोल चाहिए। जदों तुसी सच ने मार्ग ते तुरना है फिर तुहाडे कोल साध संगत गुरु की कृपा तो बगैर बख्शिश तो बगैर तुसी तुर नहीं सकोगे, क्योंकि यह मार्ग बड़ा औखा है। इस मार्ग उत्ते बहुत तुहानू साकत मिलणगे। साकतां विच जाके उन्होंने सच नाल जोड़ना है, संसार विच जाके उन्होंने संसार की सच गल समझाउणी है। किन्नी कठिन गल है, संसार के मोह विच ग्रसे हुए लोकां विच बह के गल कहनी है कि ए कुटुंब तू जे देखदा चलना ही तेरे नाले। भाई कुटुंब पुत्र धीआं जो तू वेख रहा ए जमीन जायदाद जो कुछ वेखदे तेरे नाल नहीं जाण। उन्हां नूं सच नाल जोड़न वास्ते गुरु की कृपा बख्शिश तो बगैर नहीं चल सकोगे। जदों गुरु अर्जन देव महाराज जी ने तोरिया ते नाल कहा भाई सावन मल जेडे नाम की जिस रब की गल करनी है कदे कदे लोगों ने परतौने भाई जेडे रब की गल करना है तू कहना नाम आ कुछ कर दे करके विखाओ, तू कहना रब आ कुछ कर देंद किथे कदे विखाओ। रब का कोई प्रतख प्रमाण नहीं, रब न सिद्ध करना पे कोई शरीर धारी किवें सिद्ध करेगा। वास्ते गुरु की कृपा बख्शिश मगर चाहिए। श्री गुरु अर्जन देव महाराज जी ने बहुत वड्डी बख्शिश की, नाल एक रुमाल दे दिता ज्ञान बख्शिश कृपा दे नाल नाल कहा आ कोल रख लियो जदों कदे जरूरत पे जिथे लगे अत मुश्किल है तेरे हद तो बाहर गल जा रही है जा गुरु नानक साहब दे चरणा च अरदास करो आ गुरु की बख्शिश समझ के रुमाल वरत लियो जो कहोगे फिर वह होगा। हुण प्रचार उहदा करना के जो मंगे ठाकुर अपने ते जो मंगोगे वह मिलता है। लोग कहणगे किवें भाई सावण मल चले गए बड़ी सोभा वड्याई हुई वाह वही वह प्रचार करते ने किते वाह वही उन्होंने कोल बड़ा कुछ है। जिहड़े इलाके विच गए लोग अदब सत्कार करन लग पए इतिहास कहिंदा है पहाड़ी इलाके विच रुके हुए ने उत्थों दे राजे दा लड़का बीमार पै गया। वैद्यां ने जवाब देता इहदे उत्ते दवाई दारू कम नहीं करदी। जदों राजे दा जवान लड़का मरन किनारे पहुंच गया किसी ने राजे नूं दस्या कोई गुरु अर्जन देव महाराज दा सिख है बड़ा ही पहुंचया होया बाबा सावण मल उहदे कोल बड़ियां करामातां ने ਉਹ ਲੋਕਾਂ ਨੂੰ ਨਾਮ ਨਾਲ ਜੋੜਦਾ ਦੁੱਖ ਹਟ ਜਾਂਦੇ ਨੇ ਉਹ ਲੋਕਾਂ ਉੱਤੇ ਸਹਿ ਸੁਭਾਏ ਬਚਨ ਕਹੇ ਉਹਨਾਂ ਦੇ ਕਾਰਜ ਰਾਸ ਹੋ ਜਾਂਦੇ ਨੇ। ਕਹਿੰਦੇ ਨੇ ਉਹ ਰਾਜਾ ਆਪਣੇ ਮੰਤਰੀਆਂ ਸਮੇਤ ਬਾਬੇ ਸਾਵਣ ਮੱਲ ਜੀ ਨੇ ਕੋਲ ਆਇਆ ਆ ਕੇ ਹੱਥ ਜੋੜ ਕਹਿੰਦਾ ਜੀ ਮੇਰਾ ਲੜਕਾ ਇੱਕੋ ਇੱਕ ਹੈ ਮਰਨ ਕਿਨਾਰੇ ਪਿਆ ਵੈਦਾਂ ਦੀ ਦਵਾਈ ਕੰਮ ਨਹੀਂ ਕਰਦੀ ਤੁਸੀਂ ਕਿਰਪਾ ਕਰੋ ਸੁਣਿਆ ਤੁਸੀਂ ਰੋਗੀਆਂ ਦਾ ਰੋਗ ਹਟਾ ਦਿੰਦੇ ਹੋ। ਬਾਬੇ ਸਾਵਣ ਮੱਲ ਨੇ ਕਿਹਾ ਵੀ ਜੇ ਤੂੰ ਇੰਨੀ ਆਸਥਾ ਰੱਖ ਕੇ ਆਇਆ ਇਹ ਮਨ ਵਿੱਚ ਸੋਚਿਆ ਰਾਜੇ ਦੇ ਰਾਹੀ ਪ੍ਰਚਾਰ ਵੱਧ ਸਕਦਾ। ਚਲੇ ਗਏ ਵੈਦਾਂ ਦੀ ਬਾਹ ਪੇਸ਼ ਖਤਮ ਹੋ ਚੁੱਕੀ ਸੀ। ਬਾਬੇ ਸਾਵਣ ਮੱਲ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ ਤੇ ਗੁਰੂ ਅਰਜਨ ਦੇ ਮਹਾਰਾਜ ਦਾ ਦਿੱਤਾ ਰੁਮਾਲ ਵਰਤ ਦਿੱਤਾ। ਅੱਜ ਹੋਰ ਕੱਲ ਹੋਰ ਰਾਜੇ ਦਾ ਬੇਟਾ ਤੰਦਰੁਸਤ ਹੋ ਗਿਆ ਤੇ ਕਹਿੰਦੇ ਰਾਜੇ ਨੇ ਆਪਣੇ ਬਰਾਬਰ ਸਿੰਘਾਸਣ ਲਵਾ ਲਿਆ ਆਪਣੇ ਵਰਗਾ ਤਖਤ ਤਿਆਰ ਕਰਵਾਇਆ ਲਿਆ ਕੇ ਬਾਬੇ ਸਾਵਣ ਮੱਲ ਨੂੰ ਬਰਾਬਰ ਬਿਠਾ ਲਿਆ। ਹੁਣ ਗੁਤਰਤ ਦੀ ਮਾਇਆ ਸ਼ੁਰੂ ਹੋਈ ਹੈ। ਜਦੋਂ ਰਾਜੇ ਨੇ ਇੰਨਾ ਮਾਣ ਦਿੱਤਾ ਆਪਣੇ ਬਰਾਬਰ ਬਿਠਾਇਆ ਤਾਂ ਮਨ ਵਿੱਚ ਉਹ ਕੁਝ ਚੱਲ ਪਿਆ ਇੰਨੇ ਲੋਕ ਮੱਥਾ ਟੇਕ ਰਹੇ ਨੇ ਇੰਨੇ ਲੋਕ ਮੰਗਣ ਆ ਰਹੇ ਨੇ ਭੁਲੇਖਾ ਪੈ ਗਿਆ ਇਹ ਭਰਮ ਕਿਸੇ ਵੀ ਸਰੀਰ ਧਾਰੀ ਨੂੰ ਪੈ ਸਕਦਾ ਇਹ ਮਾਇਆ ਹੈ। ਜਦੋਂ ਲੋਕ ਮੱਥਾ ਟੇਕਣ ਲੱਗ ਪਏ ਬਾਬੇ ਸਾਵਣ ਮੱਲ ਦੀ ਪੂਜਾ ਹੋਣ ਲੱਗ ਪਏ ਰਾਜਿਆਂ ਤੇ ਰਾਣੀਆਂ ਨਮਸਕਾਰ ਕਰਨ ਸਿੰਘਾਸਣ ਸੋਨੇ ਦਾ ਬਣਾ ਦਿੱਤਾ ਆਪਣੇ ਰਿਆਸਤ ਵਿੱਚ ਜ਼ਮੀਨ ਦੇ ਦਿੱਤੀ ਬੜਾ ਵੱਡਾ ਡੇਰਾ ਖੋਲਿਆ ਭੁਲੇਖਾ ਪੈ ਗਿਆ ਬਾਬੇ ਸਾਵਣ ਮੱਲ ਨੂੰ ਇਹ ਭੁੱਲ ਗਿਆ ਬਖਸ਼ਿਸ਼ਾਂ ਗੁਰੂ ਅਰਜਨ ਦੇ ਮਹਾਰਾਜ ਦੀਆਂ ਹਨ। ਜਦੋਂ ਸਿੱਖ ਗੁਰੂ ਨੂੰ ਭੁੱਲ ਜਾਏ ਫਿਰ ਸਾਧ ਸੰਗਤ ਬਖਸ਼ਿਸ਼ ਕਿਰਪਾ ਨਦਰ ਦਾ ਨਾਲਾ ਸੁੱਕਣ ਲੱਗ ਪੈਂਦਾ ਉਹ ਨਦੀਆਂ ਫਿਰ ਵਹਿੰਦੀਆਂ ਨਹੀਂ ਰਹਿੰਦੀਆਂ ਉਹ ਸੁੱਕ ਜਾਂਦੀਆਂ ਨੇ। ਸਾਧ ਸੰਗਤ ਨਦੀ ਕਿੰਨੀ ਵੀ ਭਰ ਕੇ ਚੱਲ ਰਹੀ ਹੋਵੇ ਨਦੀ ਦੇ ਸੁੱਕਣ ਦਾ ਖਤਰਾ ਬਣਿਆ ਰਹਿੰਦਾ ਪਤਾ ਕਿਉਂ ਉਹਨੂੰ ਪਾਣੀ ਕਿਤਿਓਂ ਮੰਗਵਾਂ ਮਿਲ ਰਿਹਾ ਉਹਦਾ ਆਪਣਾ ਨਹੀਂ ਹੈ। ਨਹਿਰ ਨਦੀ ਭਾਵੇਂ ਨੱਕੋ ਨੱਕ ਭਰ ਕੇ ਚੱਲ ਰਹੀ ਹੋਵੇ ਉਹਦੇ ਸੁੱਕਣ ਦਾ ਖਤਰਾ ਬਣਿਆ ਰਹਿੰਦਾ ਸੱਜਣੋ ਉਹ ਪਾਣੀ ਕਿਤਿਓਂ ਮੰਗਵਾਂ ਚੱਲ ਰਿਹਾ ਦਰਿਆ ਵੀ ਸੁੱਕ ਜਾਂਦੇ ਨੇ ਜੇ ਸੁੱਕਦਾ ਨਹੀਂ
ਤਾਂ ਸਿਰਫ ਸਮੁੰਦਰ ਨਹੀਂ ਸੁੱਕਦਾ, ਸਾਗਰ ਨਹੀਂ ਸੁੱਕਦਾ। ਜਿਹੜੇ ਦਰਿਆ ਨਦੀਆਂ ਨਾਲੇ ਸਾਗਰ ਨਾਲ ਜੁੜੇ ਰਹਿੰਦੇ ਨੇ ਉਹ ਸਦਾ ਹੀ ਭਰੇ ਰਹਿੰਦੇ ਨੇ, ਸਾਗਰ ਨਾਲੋਂ ਟੁੱਟ ਜਾਣ ਉਹਨਾਂ ਦੇ ਸੁੱਕਣ ਦਾ ਖਤਰਾ ਬਣ ਜਾਂਦਾ। ਬਾਬਾ ਸਾਵਣ ਮਲ ਟੁੱਟ ਗਏ, ਅੱਜ ਹੋਰ ਕੱਲ ਹੋਰ ਕਿਰਪਾ ਬਖਸ਼ਿਸ਼ ਘਟਦੀ ਗਈ, ਸੁੱਕ ਗਏ। ਜਿੰਨੀ ਵਡਿਆਈ ਹੋਈ ਉਨੀ ਨਿੰਦਿਆ ਸ਼ੁਰੂ ਹੋ ਗਈ। ਇਹ ਦੋਏ ਚੀਜ਼ਾਂ ਨੇ, ਜਿੰਨੀ ਵਡਿਆਈ ਹੋਣੀ ਹੈ ਉਨੀ ਨਿੰਦਿਆ ਵੀ ਹੋਣੀ ਹੈ। ਹੁਣ ਸੁਚੇਤ ਰਹਿਣਾ ਪੈਣਾ, ਜੇ ਤੂੰ ਵਡਿਆਈ ਕੋਲ ਰੱਖ ਲਈ ਤਾਂ ਨਿੰਦਿਆ ਵੀ ਰੱਖਣੀ ਪਏਗੀ। ਜਿੰਨਾ ਵਡਿਆਈ ਵਿੱਚ ਫੁੱਲਣਾ ਉਨਾ ਨਿੰਦਿਆ ਵਿੱਚ ਮਾਯੂਸ ਵੀ ਹੋਣਾ ਪੈਣਾ, ਉਦਾਸ ਵੀ ਹੋਣਾ ਪੈਣਾ। ਔਰ ਸਾਧ ਸੰਗਤ ਤਾਂ ਵਖੇੜੇ ਖੜੇ ਹੋਏ ਨੇ, ਜਿਨ੍ਹਾਂ ਨੂੰ ਲੱਖ ਲੱਖ ਲੋਕ ਸੁਣਦੇ ਸਨ, ਬੜੀ ਵਡਿਆਈ ਹੋ ਰਹੀ ਸੀ, ਜਦੋਂ ਨਿੰਦਿਆ ਹੋਣ ਲੱਗ ਪਈ ਉਦਾਸ ਹੋ ਗਏ। ਫਿਰ ਕੱਲ ਕਲੇਸ਼ ਸ਼ੁਰੂ ਹੋ ਗਿਆ। ਨਿੰਦਕ ਫਿਰ ਨਿੰਦਿਆ ਦਾ ਜਵਾਬ ਸ਼ਬਦਾਂ ਹੀ ਦਿੰਦਾ, ਪਰ ਜਿਹੜਾ ਸੰਤ ਹੈ ਪਹਿਲੀ ਗੱਲ ਨਾ ਉਹ ਲੋਕਾਂ ਦੀ ਵਡਿਆਈ ਲੈਂਦਾ ਤੇ ਉਹਦੀ ਕੋਈ ਲੱਖਾਂ ਲੋਕ ਨਿੰਦਿਆ ਵੀ ਕਰਨ ਉਹਦੀ ਨਿੰਦਿਆ ਦਾ ਵੀ ਅਸਰ ਨਹੀਂ। ਉਹ ਦੋਵਾਂ ਚੀਜ਼ਾਂ ਤੋਂ ਮੁਕਤ ਹੈ। ਉਹਨੂੰ ਪਾਤਸ਼ਾਹ ਨੇ ਬਚਨ ਕਹੇ, ਉਸਤਤ ਨਿੰਦਾ ਦੋ ਤਿਆਗੇ। ਪਹਿਲਾਂ ਕੀ ਤਿਆਗਿਆ? ਉਸਤਤ। ਸਭ ਤੋਂ ਔਖਾ ਕੰਮ ਤਿਆਗਣਾ ਪਤਾ ਕੀ ਹੈ? ਉਸਤਤ। ਵਡਿਆਈ ਹੋਵੇ ਤੇ ਤਿਆਗਣੀ ਬਹੁਤ ਔਖੀ ਹੈ, ਸੋਭਾ ਹੋਵੇ ਤਿਆਗਣੀ ਔਖੀ ਹੈ। ਆ ਤਾਂ ਤੁਸੀਂ ਵੇਖਦੇ ਹੀ ਹੋ, ਇੱਥੇ ਵੀ ਵੇਖਿਆ, ਮੈਂ ਬਾਹਰ ਵੀ ਵੇਖਿਆ, ਜਿਨ੍ਹਾਂ ਨੂੰ ਅਹੁਦੇ ਤੋਂ ਲਾ ਦਿਓ ਆਪਣਾ ਗੁਰਦੁਆਰਾ ਬਣਾ ਲੈਂਦੇ ਨੇ। ਮਕਸਦ ਕੀ ਹੈ? ਵਡਿਆਈ ਖੁਸਦੀ ਜਾ ਰਹੀ। ਕਦੇ ਤੁਸੀਂ ਕਿਸੇ ਸਾਧੂ ਦਾ ਜੀਵਨ ਵੇਖੋ, ਸਾਧੂ ਨੂੰ ਕੋਈ ਸੰਸਾਰ ਦੇ ਲੋਕ ਉਸਤਤ ਖੋਣ, ਉਹਦਾ ਕੋਈ ਅਸਰ ਨਹੀਂ। ਸਾਧੂ ਤਾਂ ਇਸ ਤਰ੍ਹਾਂ ਦੇ ਵੀ ਮੈਂ ਵੇਖੇ ਨੇ, ਮਹੱਲ ਬਣੇ ਬਣਾਏ ਛੱਡ ਕੇ ਰਾਤੋ ਰਾਤ ਚਲੇ ਗਏ, ਉਹਨਾਂ ਦੁਨੀਆਂ ਦੀ ਪਰਵਾਹ ਨਹੀਂ ਕੀਤੀ। ਉਹ ਸਰੀਰ ਧਾਰੀ ਸਾਧੂ ਸੰਤ ਗਿਆਨੀ ਅੱਜ ਵੀ ਮੌਜੂਦ ਨੇ। ਮੈਂ ਕਈ ਵਾਰ ਕਥਾ ਵਿੱਚ ਲਾਈਵ ਟੈਲੀਵਿਜ਼ਨ ਤੋਂ ਵੀ ਕਥਾ ਸੁਣਾਈ, ਕਿਸੇ ਨੇ ਹਾਲ ਬਣਾ ਦਿੱਤਾ, ਕਹਿੰਦੇ ਜੀ ਦੀਵਾਨ ਹਾਲ ਬਣਾ ਦਈਏ, ਬਾਬਾ ਜੀ ਸੰਗਤ ਬਹੁਤ ਆਉਂਦੀ ਹੈ। ਕਹਿੰਦੇ ਭਾਈ ਬਣਾ ਦੋ, ਸੰਗਤ ਲਈ ਤਾਂ ਚਾਹੀਦਾ। ਮੀਂਹ ਕਿਹੜੀ ਪੈਂਦੀ ਹੈ ਤੇ ਆ ਪੰਡਾਲ ਚੋ ਜਾਂਦੇ ਨੇ, ਹਾਲ ਠੀਕ ਹੈ, ਬਣਾਉਣਾ ਚਾਹੀਦਾ। ਪਰ ਨਾਲ ਮਹਾਂਪੁਰਸ਼ਾਂ ਕਿਹਾ, ਕੱਲੇ ਨਾ ਬਣਾਇਓ, ਸੰਗਤ ਦਾ ਹਿੱਸਾ ਪਵਾ। ਕਹਿੰਦੇ ਜੀ ਠੀਕ ਹੈ। ਸਾਧ ਸੰਗਤ ਬੜਾ ਪੈਸਾ ਲਾਇਆ, 40-50 ਲੱਖ ਰੁਪਈਆ ਉਹਨਾਂ ਦਿਨਾਂ ਵਿੱਚ ਲਾ ਦਿੱਤਾ, ਪਰ ਗੋਲਕ ਲਾਈ ਸੰਗਤ ਦੇ ਵੀ 10-10, 20-20, 100-100 ਰੁਪਈਆ ਪਏ। ਪਰ ਉਹ ਕੱਲੇ ਪਰਿਵਾਰ ਨੇ ਲੱਖਾਂ ਰੁਪਈਆ ਲਾਇਆ, ਹਾਲ ਬਣ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਹੋ ਗਏ, ਬੜਾ ਸੁੰਦਰ ਬਣਿਆ ਦੀਵਾਨ। ਹੁਣ ਉਹ ਜਿਨ੍ਹਾਂ ਪੈਸਾ ਲਾਇਆ ਉਹਨਾਂ ਦੇ ਅੰਦਰ ਅਹੰਕਾਰ ਵੀ ਥੋੜਾ ਪੈਦਾ ਹੋਇਆ, ਵੀ ਪੈਸਾ ਤੇ ਸਾਡੇ ਵੱਲੋਂ ਲੱਗਾ। ਉਹਦੇ ਪੁੱਤ ਭਤੀਜੇ ਭਾਣਜੇ ਜਦੋਂ ਸੰਗਰਾਂਦ ਮੱਸਿਆ ਲੱਗਣੀ ਤੇ ਸਾਧ ਸੰਗਤ ਉਹਨਾਂ ਰੋਪ ਵੀ ਰੱਖਣਾ, ਆਹ ਹਾਲ ਸਾਡੇ ਵੱਲੋਂ ਬਣਿਆ। ਜਿਹੜਾ ਅੱਗੇ ਜਿਨ੍ਹਾਂ ਕੋਲੋਂ ਸੰਤ ਪੁੱਛ ਕੇ ਚੱਲਦੇ ਨੇ, ਉਹ ਸਾਡਾ ਮਾਮਾ ਲੱਗਦਾ, ਸਾਡਾ ਚਾਚਾ ਲੱਗਦਾ। ਸੰਸਾਰ ਵਿੱਚ ਸਾਧ ਸੰਗਤ ਸਿੱਖੀ ਦਾ ਮਾਰਗ ਔਖਾ ਪਤਾ ਕਿਉਂ ਹੈ? ਤੁਸੀਂ ਕਹੋਗੇ ਕੱਪੜੇ ਪਹਿਨਣੇ ਨੇ, ਕਿਰਪਾਨ ਪਹਿਨਣੀ ਹੈ, ਕਥਾ ਕੀਰਤਨ ਹੀ ਸਿੱਖਣਾ, ਇਹ ਕੋਈ ਔਖਾ ਨਹੀਂ, ਇਹ ਕੋਈ ਵੀ ਕਰ ਸਕਦਾ। ਪਰ ਭਾਈ ਗੁਰਦਾਸ ਸਾਹਿਬ ਨੇ ਬਚਨ ਕਹੇ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ। ਕਿਉਂ ਬਰੀਕ ਹੈ ਜੀ? ਗੁਰਪੀਰਾਂ ਕੀ ਚੱਕਰੀ, ਮਹਾਂ ਕਰੜੀ ਸੁੱਖ ਸਾਰ। ਸੁੱਖਾਂ ਵਾਲੀ ਜ਼ਰੂਰ ਹੈ, ਮਹਾਂ ਕਰੜੀ ਕਿਉਂ? ਇਹੀਓ ਮਹਾਂ ਕਰੜੀ ਹੈ ਸਾਧ ਸੰਗਤ, ਭੁਲੇਖਾ ਪੈ ਸਕਦਾ। ਫਲਾਨੇ ਸੰਤ ਤਾਂ ਮੇਤੋਂ ਪੁੱਛਦੇ ਨੇ ਹਰ ਗੱਲ, ਉਹ ਮੇਤੋਂ ਸਲਾਹ ਲੈਂਦੇ ਨੇ। ਇਹ ਜ਼ਰੂਰੀ ਨਹੀਂ ਕਿ ਸੰਤ ਜਿਹਦੇ ਕੋਲੋਂ ਪੁੱਛ ਕੇ ਸਲਾਹ ਲੈ ਕੇ ਆਪਣੇ ਨਾਲ ਰੱਖੇ, ਸਭ ਕੁਝ ਬਾਅਦ ਵਿੱਚ ਉਹਨੂੰ ਦੇ ਦੇ, ਜ਼ਰੂਰੀ ਨਹੀਂ। ਹੋ ਸਕਦਾ ਕਿਰਪਾ ਨਜ਼ਰ ਕਿਸੇ ਭਾਂਡੇ ਮਾਂਜਣ ਵਾਲੇ ਤੇ ਹੋ ਗਈ ਹੋਵੇ, ਸਾਧੂ ਦੀ ਨਜ਼ਰ ਕਿਸੇ ਉਹਦੇ ਉੱਤੇ ਹੋਵੇ ਜਿਹੜਾ ਜੋੜਿਆਂ 'ਚ ਖੜਾ, ਤੇ ਜਿਹੜਾ ਕੋਲ ਬੈਠਾ ਉਹ ਪੜ੍ਹਿਆ ਲਿਖਿਆ ਜ਼ਰੂਰ ਹੈ, ਉਤੋਂ ਸਲਾਹ ਲਈ ਜਾ ਰਹੀ ਹੈ, ਪਰ ਉਹਦੇ ਅੰਦਰ ਅਹੰਕਾਰ ਹੈ ਜਿਹੜਾ ਰੱਬ ਨੂੰ ਪਾਉਂਦਾ ਨਹੀਂ। ਤਾਂ ਜਦੋਂ ਉਹਦੇ ਪੁੱਤ ਭਤੀਜੇ ਭਾਣਦੇ ਕਹਿਣ ਸਾਡੇ ਪੈਸੇ ਲੱਗੇ, ਉੱਥੇ ਝਗੜੇ ਲੜਾਈਆਂ ਹੋਣ ਲੱਗ ਪਏ, ਪਿੰਡਾਂ ਤੋਂ ਟਰਾਲੀਆਂ ਭਰ ਕੇ ਸੰਗਤ ਆਉਂਦੀ ਸੀ। ਕਿਸੇ ਸੇਵਾਦਾਰਾਂ ਕਹਿ ਜੀ ਇਹਨਾਂ ਨੂੰ ਸਮਝਾਓ ਵਾਸੀ ਸਾਹਿਬ ਨੂੰ, ਕਾਹਦੇ ਲਈ? ਕਹਿੰਦੇ ਜੀ ਇਹਨਾਂ ਦੇ ਭਤੀਜੇ ਭਾਣਜੇ ਬੜਾ ਝਗੜਾ ਕਰ ਲੈਂਦੇ ਨੇ, ਹਰ ਸੰਗਰਾਂਦ ਤੇ ਰੌਲਾ ਪੈਂਦਾ। ਮਹਾਂਪੁਰਸ਼ਾਂ ਸੱਦ ਕੇ ਗਿਆ, ਕਹਿੰਦੇ ਜੀ ਇੱਥੇ ਬੇਨਤੀ ਕਰੋ ਆਪਣੇ ਪਰਿਵਾਰ ਨੂੰ, ਭਤੀਜਿਆਂ ਭਾਣਜਿਆਂ ਨੂੰ, ਇੱਥੇ ਝਗੜਾ ਨਹੀਂ ਕਰਨਾ। ਸੰਗਤ ਵਿੱਚ ਗੁਰਦੁਆਰੇ ਸਿਰਫ ਤੇ ਸਿਰਫ 3 ਹੀ ਕੰਮ ਨੇ, ਚੌਥਾ ਹੋਰ ਕੋਈ ਕੰਮ ਨਹੀਂ। ਪਹਿਲਾਂ ਕੰਮ ਹੈ ਜਾਂ ਤਾਂ ਦੀਵਾਨ 'ਚ ਬਹਿ ਕੇ ਕੀਰਤਨ ਕਥਾ ਸੁਣੋ, ਨਹੀਂ ਸੁਣਨਾ ਗੁਰੂ ਦੇ ਦਰਬਾਰ 'ਚ ਬਹਿ ਕੇ ਪਰਮ ਬਾਣੀ ਪੜ੍ਹ ਲਓ, ਨਹੀਂ ਤਾਂ ਫਿਰ ਹੱਥੀਂ ਸੇਵਾ ਕਰੋ।
सेवा करो, बाणी पढ़ो, कीर्तन कथा सुनो, भाई चौथा होर कोई काम नहीं। अपने परिवार नूं कहो, भाणजियां भतीजियां नूं झगड़ा ना करिया करो। अगों बंदा कहिंदा जी जिन्हां ने तुहानूं शिकायत कीती उहने पैसा लाया कोई, साडा इन्ना लख लगा, इत्थे 100-100, 200-200 रुपया देण वाले तुहानूं शिकायतां लाउंदे, संसारी समझ लिया ना। कहिंदे उह महापुरशां ने कहा हां पैसा तां तुहाडा लगा, इह ते गल असीं भुल ही गए। उसे वक्त महापुरशां सिखां नूं सेवादारां नूं बुलाया, कहिंदे पंज सिख इशनान करके आओ। इशनान करके आए, दरबार हाल च गए, अरदास कीती, गुरु ग्रंथ साहिब महाराज जी तुसी अपने ना पुराने स्थान ते प्रकाशमान होवो, ये तां संसारियां ने लखां रुपए लाए आ, ये तुहाडे वास्ते। गुरु ग्रंथ साहिब जी दे सुखासन करके उधर प्रकाश कर दिते, इधर पूरा दीवान हाल लखां रुपया लगे, समेत जगह जमीन महापुरशां जिंदा ला के चाबी देती, लो भाई जगह भी तुहाडी ते हाल भी तुहाडा, जो मर्जी कर लो, चाहे आलू भरो, चाहे तूड़ी भरो, जो मर्जी करो। कई महीने साल जिंदरा लग्या दिया, एदा कोई छड दे ऐ स्थान ते कोई कवे बेजी जगह दे दो, हाल असी बना दे। साधु नू लगाव नहीं, ओ समेत जगह सब कुछ छड दिता, ते साध संगत कई महीनों बाद जदों फिर बाजी पुट्ठी पलट गई, फिर पूरा परिवार आके माफी मंगदा है, महापुरशो उत्थे प्रकाश करा दो। कहने नहीं भाई हुण की होया, कहने जी जिंदरा कला दीवान हाल नू नहीं, वो जिंदे तां साडियां फैक्ट्रियां नू लगन लग पे, महापुरशो जिंदा खोल दे। फिर वो खोलिया, उत्थे प्रकाश होया। साधु है बेपरवाह, ओनू संसार दे लोकां दी कोई परवाह नहीं। तुसी लखां रुपया भेंट कर दो, वो तमी उस तरह ट्रीट कर दे, कोई 10 रुपए भेंट कर दे, ओहदे नाल भी उस तरह ट्रीट कर। इसलिए

0: ਕਹੇ ਖੇਲ ਕਠਨ ਹੈ ਔਖੇ, ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ। ਬਾਬੇ ਸਾਵਣ ਮੱਲ ਨੂੰ ਭੁਲੇਖਾ ਪੈ ਗਿਆ, ਨਦੀ ਸੀ ਨਾ ਫਿਰ ਸੁੱਕ ਗਈ। ਸਮੁੰਦਰ ਤਾਂ ਗੁਰੂ ਹੈ, ਸਿੱਖ ਤਾਂ ਨਦੀ ਹੈ। ਤਾਈਓ ਤੇ ਬਾਦਸ਼ਾਹ ਨੇ ਕਿਹਾ ਗੁਰੂ ਸਮੁੰਦਰ ਨਦੀ ਸਭ ਸਿੱਖੀ। ਉਹ ਸਿੱਖੋ ਤੁਸੀਂ ਤਾਂ ਨਦੀਆਂ ਹੋ, ਮਾਣ ਨਾ ਕਰ ਲਿਓ। ਸਮੁੰਦਰ ਪਾਣੀ ਦਵੇ ਤਾਂ ਨਦੀਆਂ ਚੱਲਦੀਆਂ ਰਹਿੰਦੀਆਂ ਨੇ। ਬਾਬੇ ਸਾਵਣ ਮੱਲ ਦੀ ਨਦੀ ਸੁੱਕ ਗਈ, ਨਿੰਦਿਆ ਹੋਣ ਲੱਗ ਪਈ। ਜਦੋਂ ਬੇਪਤੀ ਹੋਈ ਆ ਕੇ ਗੁਰੂ ਅਰਜਨ ਦੇ ਮਹਾਰਾਜ ਦੇ ਚਰਨੀ ਢਹਿ ਪਏ। ਪਾਤਸ਼ਾਹ ਨੇ ਕਿਹਾ ਭਾਈ ਇਹ ਤਾਂ ਕੱਪੜੇ ਦਾ ਹੀ ਰੁਮਾਲ ਸੀ, ਤੂੰ ਤਾਂ ਸਮਝ ਕੇ ਬਹਿ ਗਿਆ, ਖਬਰਿਆ ਸਭ ਕੁਝ ਸਾਨੂੰ ਮਿਲ ਗਿਆ। ਕਹਿੰਦੇ ਇਹਦੇ ਵਿੱਚ ਤਾਂ ਗੁਰੂ ਨਾਨਕ ਦੀ ਕਿਰਪਾ ਵਰਤ ਰਹੀ ਸੀ। ਸਾਵਣ ਮੱਲ ਇੱਥੇ ਹੁਣ ਕੱਪੜਾ ਰਹਿ ਗਿਆ, ਹੁਣ ਇਹ ਕੰਮ ਨਹੀਂ ਕਰੇਗਾ। ਕਿਉਂ? ਤੂੰ ਕਿਰਪਾ ਗਵਾ ਬੈਠੇ ਕਿਉਂਕਿ ਹੰਕਾਰੀ ਬਣ ਕੇ ਆਪ ਪੂਜਾ ਕਰਾਉਣ ਲੱਗ। ਜਦੋਂ ਪੂਜਾ ਕਰਾਉਣ ਲੱਗ ਪਏ ਹੁਣ ਸਾਵਣ ਮੱਲ ਇਹ ਕਿਰਪਾ ਵਾਲੀ ਨਦੀ ਸੁੱਕ ਗਈ। ਗੁਰੂ ਸਮੁੰਦਰ ਨਦੀ ਸਭ ਸਿੱਖੀ ਨਾਤੈ ਜਿੱਤ ਵਡਿਆਈ। ਸਿੱਖੀ ਵਿੱਚ ਨਦੀ ਚ ਵੀ ਨਹਾਵੇ ਤਾਂ ਵੀ ਵਡਿਆਈ ਹੈ, ਪਰ ਸ਼ਰਤ ਹੈ ਨਦੀ ਹੰਕਾਰ ਨਾ ਕਰੇ, ਸਿੱਖਾਂ ਦੀ ਸੰਗਤ ਕਰੇ। ਜਿਹਦੀ ਸੰਗਤ ਕਰੇ ਉਹ ਹੰਕਾਰੀ ਨਾ ਹੋ ਜਾਏ। ਇਹ ਗੁਰਮਨ ਦਾ ਬੜਾ ਗਹਿਰਾ ਕੰਸੈਪਟ ਹੈ। ਇਹਨੂੰ ਕਿਹਾ ਗੁਰਪੀਰਾਂ ਕੀ ਚੱਕਰੀ ਮਹਾ ਕਰੜੀ ਸੁਖਸਾਰ। ਗੁਰੂ ਤੇ ਪੀਰਾਂ ਦੀ ਸੇਵਾ ਕਰਨੀ ਬਹੁਤ ਔਖੀ ਹੈ, ਤੇ ਜੇ ਕੋਈ ਕਰ ਲਵੇ ਸਾਧ ਸੰਗਤ ਜੇ ਕੋਈ ਕਰ ਜਾਏ ਸੇਵਾ ਤਾਂ ਫਿਰ ਕਿਹੜੀ ਚੀਜ਼ ਹੈ ਜਿਹੜੀ ਸੇਵਾ ਚੋਂ ਨਹੀਂ ਮਿਲਦੀ? ਕੋਈ ਕਰਕੇ ਵੇਖੇ। ਜਦੋਂ ਕੋਈ ਸਾਧੂ ਦਾ ਬਚਨ ਕਮਾ ਲੈਂਦਾ, ਗੁਰੂ ਦਾ ਬਚਨ ਕਮਾ ਲਵੇ, ਉਹ ਬਚਨ ਸਾਧ ਸੰਗਤ ਬੜੀ ਵੱਡੀ ਬਰਕਤ ਲੈ ਕੇ ਆਉਂਦਾ। ਦੋ ਚੀਜ਼ਾਂ ਨੇ ਬਾਣੀ ਵਿੱਚ, ਇੱਕ ਗੁਰ ਕਾ ਬਚਨ, ਇੱਕ ਗੁਰ ਕਾ ਸ਼ਬਦ। ਜਦੋਂ ਗੁਰੂ ਦਾ ਸ਼ਬਦ ਉਹ ਹੈ ਵਾਹਿਗੁਰੂ ਮੰਤਰ, ਉਹ ਹੈ ਸਤਨਾਮ ਵਾਹਿਗੁਰੂ। ਗੁਰੂ ਦਾ ਸ਼ਬਦ ਗੁਰ ਕਾ ਸ਼ਬਦ ਕੱਟ ਕੋਟ ਕਰਮ, ਕੀਤੇ ਹੋਏ ਕਰਮਾਂ ਨੂੰ ਕੱਟ ਦਿੰਦਾ। ਤੇ ਜਿਹੜਾ ਗੁਰੂ ਦਾ ਬਚਨ ਹੈ ਉਹਨੂੰ ਪਾਤਸ਼ਾਹ ਨੇ ਕਿਹਾ ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੁੱਬੇ ਤਸ ਕਰ ਨਹੀਂ ਲੇਵੇ ਪਾ ਨਾ ਸਾਕੇ ਜਲ। ਤੂੰ ਗੁਰੂ ਦਾ ਬਚਨ ਕਮਾਉਣਾ। ਗੁਰੂ ਦਾ ਬਚਨ ਕੀ ਹੈ? ਪੰਜਾਂ ਪਿਆਰਿਆਂ ਨੇ ਰਹਿਤ ਦਿੱਤੀ ਹੈ, ਆ ਪੰਜ ਕਕਾਰੀ ਰਹਿਤ ਰੱਖਣੀ ਹੈ, ਆ ਬਾਣੀਆਂ ਪੜਨੀਆਂ ਨੇ, ਆ ਚਾਰ ਬਜਰ ਕਰੈਤਾਂ ਭੁੱਲ ਕੇ ਨਹੀਂ ਕਰਨੀ। ਇਹਨੂੰ ਕਹਿੰਦੇ ਗੁਰ ਕਾ ਬਚਨ। ਜਦੋਂ ਕੋਈ ਬਚਨ ਯਾਦ ਰੱਖਦਾ ਉਹ ਬਚਨ ਫਿਰ ਜੀ ਜਿੰਦ ਦੇ ਨਾਲ ਨਿਭਦਾ, ਉਹ ਚਿਖਾ ਤੱਕ ਨਿਭਦਾ। ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ, ਜਿਹਨਾਂ ਗੁਰੂ ਕਲਗੀਧਰ ਪਾਤਸ਼ਾਹ ਦੀ ਮਿੱਠੀ ਪਿਆਰੀ ਦਾਤ ਅੰਮ੍ਰਿਤ ਪ੍ਰਾਪਤ ਕੀਤਾ। ਸੱਜਣੋ, ਅੰਮ੍ਰਿਤ ਦੀ ਦਾਤ ਪੰਜ ਕਕਾਰੀ ਰਹਿਤ ਸ਼ਿੰਗਾਰ ਹੈ ਸਿੱਖ ਦਾ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਲਿਖਿਆ ਇਹ ਸੁਹਾਗਣ ਦਾ ਸ਼ਿੰਗਾਰ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸੋਹਣਾ ਲੱਗਦਾ। ਸਿੱਖਾ, ਜਿਵੇਂ ਇੱਕ ਸੁਹਾਗਣ ਦਾ ਸ਼ਿੰਗਾਰ ਪਤੀ ਨੂੰ ਪਾਉਂਦਾ, ਏਦਾਂ ਪੰਜ ਕਕਾਰੀ ਬਾਣੇ ਦਾ ਸ਼ਿੰਗਾਰ ਗੁਰੂ ਕਲਗੀ ਵਾਲੇ ਨੂੰ ਪਾਉਂਦਾ। ਆ ਜਿਹੜਾ ਦੁਨਿਆਵੀ ਸ਼ਿੰਗਾਰ ਹੈ ਜੀ, ਸੋਨਾ ਪਾਓ ਜਿੰਨਾ ਮਰਜ਼ੀ, ਰੱਬ ਨੇ ਤੁਹਾਨੂੰ ਦਿੱਤਾ, ਭਾਵੇਂ ਚੰਨਾ ਬਣਾ ਬਣਾ ਕੇ ਗਲਾਂ ਚ ਪਾਈ ਜਾਓ, ਭਾਵੇਂ ਕੜੇ ਪਾਓ, ਪਰ ਇੱਕ ਗੱਲ ਯਾਦ ਰੱਖਿਓ, ਇਹ ਸੱਚ ਹੈ ਸਾਧ ਸੰਗਤ। ਜਿੱਦਣ ਬੰਦਾ ਮੌਤ ਦੇ ਕਹਾੜ ਉਤਰਦਾ, ਅੱਖਾਂ ਮੀਟਦਾ, ਤੇ ਘਰ ਵਾਲੇ ਮਰਦਿਆਂ ਸਾਰ ਉਹਨੂੰ ਪਤਾ ਕੀ ਕਰਦੇ ਨੇ? ਪਹਿਲਾਂ ਗਲ ਚੋਂ ਸੋਨਾ ਹੀ ਲਾਉਂਦੇ ਨੇ, ਪਹਿਲਾਂ ਮਾਈ ਦੀ ਮੁੰਦੀ ਭਾਵੇਂ ਉਂਗਲੀ ਛਿੱਲ ਹੋ ਜਾਏ ਉਹ ਪਹਿਲਾਂ ਲਾ ਲੈਂਦੇ। ਪਤਾ ਕਿਉਂ? ਲੋਕਾਂ ਦੇ ਸਾਹਮਣੇ ਥੋੜੀ ਲਾਉਣੇ, ਸੋਨਾ ਲਾ ਕੇ ਫਿਰ ਕਹਿਣਗੇ ਹਾਏ ਬੀਬੀ ਚੜ੍ਹਾਈ ਕਰ ਗਈ, ਪਹਿਲਾਂ ਲਾ ਲਿਆ, ਅੱਗੇ ਥੋੜੀ ਸਾੜਨੇ। ਜਿਹੜਾ ਸ਼ਿੰਗਾਰ ਆਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ, ਇਹ ਪੰਜ ਕਕਾਰੀ ਬਾਣਾ ਸਿੱਖੋ ਤੁਸੀਂ ਪਹਿਨੇ, ਇਹ ਤਾਂ ਚਿਖਾ ਤੇ ਰੱਖਣ ਲੱਗਿਆ, ਇਸ਼ਨਾਨ ਕਰਾਉਣ ਲੱਗਿਆ ਸਿੱਖਾਂ ਕਹਿਣੇ ਕਕਾਰ ਲਿਆਂਦੇ ਨੇ, ਕਿਰਪਾਨ ਲਿਆਂਦੀ ਹੈ, ਕੰਗਾ ਕੜਾ ਲਿਆਂਦਾ, ਇਹ ਚਿਖਾ ਤੇ ਰੱਖਣ ਲੱਗਿਆ ਪਹਿਲਾਂ ਵੇਖਣਾ, ਇਹ ਫੁੱਲ ਚੁਗਣ ਲੱਗਿਆ ਨਾਲ ਪੈਣਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਿੰਗਾਰ ਹੈ। ਸਾਧ ਸੰਗਤ, ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਮਿਲਦਾ। ਸਿੱਖੀ ਉੱਤੇ ਕਿਸੇ ਦਾ ਕੋਈ ਦਾਅਵਾ ਨਹੀਂ ਹੈ, ਕੋਈ ਬੰਦਾ ਕਹੇ ਨਾ ਅਸੀਂ ਸਿੱਖ, ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਇਹ ਕਲਗੀਧਰ ਦਸ਼ਮੇਸ਼ ਪਿਤਾ ਦੀ ਪਾਤਸ਼ਾਹ ਦੀ ਨਜ਼ਰ ਹੋਵੇ ਤਾਂ ਸਿੱਖੀ ਮਿਲਦੀ ਹੈ, ਉਹਦੀ ਨਜ਼ਰ ਨਾ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਤੋਂ ਵੀ ਵਾਪਸ ਲੈ ਸਕਦੇ ਨੇ। ਸਿੱਖੀ ਕਲਗੀਧਰ ਪਾਤਸ਼ਾਹ ਦੀ ਆਪਣੀ ਮਲਕੀਅਤ ਹੈ, ਕਿਸੇ ਦਾ ਕੋਈ ਦਾਅਵਾ ਨਹੀਂ। ਵੱਡੇ ਵੱਡੇ ਬੰਦੇ ਸਿੱਖੀ ਤੋਂ ਖਾਲੀ ਹੋ ਗਏ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਪਸ ਲੈ ਲਈ। ਨਹੀਂ ਭਾਈ, ਉਹਦੀ ਮਰਜ਼ੀ ਹੈ ਪਾਤਸ਼ਾਹ ਦੀ। ਇਸ ਲਈ ਮੰਗਣਾ ਪੈਂਦਾ, ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਇਹ ਗੁਰੂ ਕੋਲੋਂ ਮੰਗਣਾ ਪੈਂਦਾ। ਇਹ ਦਾਨ ਹੈ। ਤੇ ਜਦੋਂ ਦਾਨ ਮੰਗੋ, ਭਿਖਾਰੀ ਦੀ ਕੀ ਉਹ ਕਹਾਤ ਹੈ, ਉਹ ਦਾਅਵੇ ਨਾਲ ਥੋੜੀ ਕਹਿ ਸਕਦਾ ਇੰਨੇ ਰੁਪਈਏ ਦੇ, ਤੇ ਦੇਣ ਵਾਲੇ ਦੀ ਮਰਜ਼ੀ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।
0: ਆਪਾਂ ਗੁਰੂ ਦੀ ਵਡਿਆਈ ਵਿੱਚ ਪਹਿਲਾਂ ਸਮਝ ਲਈਏ ਅੰਮ੍ਰਿਤ ਕਿਉਂ ਜ਼ਰੂਰੀ ਹੈ। ਖੰਡੇ ਵਾਟੇ ਦੀ ਪੋਲ ਤੋਂ ਬਗੈਰ ਗੱਲ ਬਣਨੀ ਨਹੀਂ, ਗੁਰੂ ਤੋਂ ਬਗੈਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਐਂਟਰੀ ਨਹੀਂ। ਇਹ ਠੀਕ ਹੈ, ਤੁਸੀਂ ਸਿੱਖ ਹੋ ਸਕਦੇ ਹੋ, ਕੇਸ ਦਾੜੀ ਨਹੀਂ, ਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸਿੱਖ ਹੋ ਸਕਦਾ। ਕਿਸੇ ਪਿੰਡ ਵਿੱਚ ਕੋਈ ਮੋਨਾ ਬੰਦਾ ਮਰ ਜਾਏ, ਦੱਸੋ ਭਾਈ ਕੋਈ ਗੁਰਦੁਆਰੇ ਵਾਲਾ ਹਿੰਮਤ ਹੈ ਕਿ ਨਾ ਕਰ ਦੇਵੇ, ਇਹਦਾ ਨੀ ਭੋਗ ਪਾਉਣਾ? ਕਿਉਂ ਨੀ ਜੀ, ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਸਿੱਖ ਹੈ। ਹਾਂ, ਰਹੀ ਗੱਲ ਗੁਰਸਿੱਖੀ ਦੀ, ਇਹ ਹੁਣ ਗੁਰੂ ਨੇ ਵੇਖਣਾ ਇਹ ਗੁਰਸਿੱਖ ਬਣਿਆ ਨਹੀਂ, ਉਹਨੂੰ ਕਈ ਜਨਮ ਲੱਗ ਸਕਦੇ ਨੇ, ਐਂਟਰੀ ਪੈ ਜਾਏਗੀ ਤੁਹਾਡੀ। ਕਿਸੇ ਦੇ ਨੰਬਰ ਘੱਟ ਵੀ ਹੋਣ ਤਾਂ ਕੀ ਕਲਾਸ ਚੋਂ 9 ਕੱਟ ਦਿੰਦੇ ਨੇ, ਉਹਦਾ ਵੱਧ ਤੋਂ ਵੱਧ ਕੀ ਕਰਨਗੇ, ਫੇਲ ਕਰ ਦੇਣਗੇ। ਤੁਹਾਡਾ ਨਾਮ ਹੈ ਭਾਈ, ਜੇ ਪਾਸ ਹੋਣਾ ਫਿਰ ਖੰਡੇ ਵਾਟੇ ਦੀ ਪੌਲ ਛਕਣੀ ਪੈਂਦੀ। ਦੋ ਸਕੇ ਭਰਾ ਦੋਵਾਂ ਨੂੰ 22-22 ਕਿੱਲੇ ਜ਼ਮੀਨ ਆ ਗਈ, ਬਾਪੂ ਨੇ ਬੜੀ ਬਣਾਈ। ਹੁਣ 22 ਕਿੱਲੇ ਜ਼ਮੀਨ ਅਹਿਮੀਅਤ ਰੱਖਦੀ ਸੀ, ਵੰਡੀ ਪੈ ਗਈ, ਦੋਵਾਂ ਭਰਾਵਾਂ ਨੇ ਵੰਡ ਲਈ। ਉਹ ਦੋਵਾਂ ਦੇ ਸਾਧ ਸੰਗਤ ਇੱਕ ਇੱਕ ਲੜਕ ਅੱਗੇ, ਕਿਉਂਕਿ ਹੁਣ ਸਿਸਟਮ ਇੱਦਾਂ ਦਾ ਹੈ, ਹਰ ਬੰਦਾ ਚਾਹੁੰਦਾ ਛੋਟਾ ਪਰਿਵਾਰ ਹੋਵੇ, ਦੋਵਾਂ ਦੇ ਇੱਕ ਇੱਕ ਲੜਕਾ। ਸਾਧ ਸੰਗਤ ਛੋਟੇ ਭਰਾ ਦਾ ਲੜਕਾ ਵੀ ਨੌਵੀਂ ਕਲਾਸ ਚ ਪੜ੍ਹੇ ਤੇ ਵੱਡੇ ਦਾ ਵੀ ਨੌਵੀਂ ਚ ਪੜ੍ਹੇ, ਨੌਵੀਂ ਕਲਾਸ ਤੱਕ ਦੋਵਾਂ ਦਾ ਖੇਡਣਾ ਉੱਠਣਾ ਬਹਿਣਾ ਇਕੱਠਾ ਰਿਹਾ, ਦੀਵਾਰਾਂ ਪੈ ਗਈਆਂ, ਜ਼ਮੀਨ ਵੰਡੀ ਗਈ, ਪਰ ਥੋੜਾ ਬਹੁਤਾ ਪਿਆਰ ਰਿਹਾ। ਇੱਕ ਦਿਨ ਛੋਟੇ ਭਰਾ ਦਾ ਲੜਕਾ ਜਿਹੜਾ ਨੌਵੀਂ ਚ ਪੜ੍ਹਦਾ ਨਾ, ਉਹਨੇ ਸ਼ਾਮ ਨੂੰ ਬੱਚਿਆਂ ਵਿੱਚ ਖੇਡੇ ਨਾਲਦਿਆਂ ਨਾਲ ਤੇ ਉੱਪਰ ਚ ਸ੍ਰੀ ਸਾਹਿਬ ਕਿਰਪਾਨ ਪਾਈ, ਤੇ ਉਹਦੇ ਤਾਏ ਦੇ ਲੜਕੇ ਨੇ, ਉਹ ਵੀ ਹਮ ਉਮਰ ਛੋਟੇ ਦੇ, ਅੱਠਵੀਂ ਨੌਵੀਂ ਦੇ, ਉਹਨੇ ਕਿਰਪਾਨ ਵੇਖ ਕੇ ਕਿਹਾ, ਅਮਨ ਆਹ ਤੂੰ ਕੀ ਪਾਇਆ? ਕਹਿੰਦਾ ਇਹ ਮੈਂ ਸ੍ਰੀ ਸਾਹਿਬ ਕਿਰਪਾਨ ਪਾਈ ਹੈ। ਉਹ ਕਹਿੰਦਾ ਮੈਂ ਵੀ ਪਾਉਣੀ। ਕਹਿੰਦਾ ਇੱਦਾਂ ਥੋੜੀ ਮਿਲਦੀ ਹੈ, ਇਹ ਕਿਰਪਾਨ ਉਹਨਾਂ ਨੂੰ ਮਿਲਦੀ ਜਿਹੜੇ ਅੰਮ੍ਰਿਤ ਛਕਦੇ। ਅਸੀਂ ਕੱਲ ਅੰਮ੍ਰਿਤ ਛਕਣ ਜਾਣਾ, ਮੇਰੇ ਮੰਮੀ ਪਾਪਾ ਨੇ ਲਿਆ ਕੇ ਦਿੱਤੀ ਹੈ, ਅਸੀਂ ਕੱਲ ਨੂੰ ਅੰਮ੍ਰਿਤ ਛਕਣਾ। ਉਹ ਜਿਹੜਾ ਨਾਲ ਦਾ ਲੜਕਾ ਨਾ ਤਾਏ ਦਾ, ਉਹ ਕਹਿੰਦਾ ਮੈਂ ਵੀ ਅੰਮ੍ਰਿਤ ਛਕਣਾ। ਕਹਿੰਦਾ ਤੂੰ ਵੀ ਆਪਣੇ ਮੰਮੀ ਪਾਪਾ ਨੂੰ ਕਹਿ, ਤੈਨੂੰ ਕਿਰਪਾਨ ਲੈ ਦੇਣ। ਉਹਨੇ ਘਰ ਜਾ ਕੇ ਆਪਣੇ ਮੰਮੀ ਪਾਪਾ ਨੂੰ ਕਿਹਾ, ਅਮਨ ਅੰਮ੍ਰਿਤ ਛਕਣ ਲੱਗਾ, ਉਹਨੇ ਕਿਰਪਾਨ ਪਾਈ ਹੈ ਬਹੁਤ ਸੋਹਣੀ, ਮੈਂ ਵੀ ਕਿਰਪਾਨ ਪਾਉਣੀ ਹੈ, ਮੈਂ ਵੀ ਅੰਮ੍ਰਿਤ ਛਕਣਾ। ਹੁਣ ਅੱਠਵੀਂ ਨੌਵੀਂ ਕਲਾਸ ਦਾ ਬੱਚਾ, ਬਹੁਤਾ ਅੰਮ੍ਰਿਤ ਬਾਰੇ ਅੱਠਵੀਂ ਦੇ ਬੱਚੇ ਨੂੰ ਪਤਾ ਨਹੀਂ, ਪਰ ਉਹਨੂੰ ਚੰਗਾ ਲੱਗਾ, ਪ੍ਰਭਾਵਿਤ ਹੋਇਆ ਬੱਚੇ ਤੋਂ। ਉਹਦੇ ਪਿਓ ਨੇ, ਕਿਉਂਕਿ ਸਾਧ ਸੰਗਤ 22 ਕਿੱਲੇ ਜ਼ਮੀਨ, ਇੱਕੋ ਇੱਕ ਲੜਕਾ ਤੇ ਉਹਦੇ ਪਿਓ ਦੀ ਸੰਗਤ ਥੋੜੀ ਜਿਹੀ ਇੱਧਰ ਉੱਧਰ, ਖੂਹ ਬਾਟੇ ਮੋਟਰ ਤੇ ਬਹਿ ਕੇ ਪੈਗ ਸ਼ੈਗ ਲਾ ਲੈਣਾ, ਪੀ ਲੈਣਾ, ਪੀਣ ਵਾਲਿਆਂ ਨਾਲ ਬਹਿਣਾ ਉੱਠਣਾ, ਮਨ ਚ ਆਇਆ ਬੱਚੇ ਨੇ ਅੰਮ੍ਰਿਤ ਛਕ ਲਿਆ ਤੇ ਮੇਰਾ ਤੇ ਬੰਦ ਹੋ ਜਾਣਾ। ਗੁੱਸੇ ਵਿੱਚ ਕਿਹਾ, ਚੱਲ ਓਏ ਆਪਾਂ ਨੀ ਅੰਮ੍ਰਿਤ ਛਕਣਾ, ਉਹਨੀ ਤਾਂ ਬਾਬੇ ਬਣਨਾ ਹੋਊ, ਆਪਾਂ ਬਾਬੇ ਬਣਨਾ। ਆਪਣੇ ਬੱਚੇ ਨੂੰ ਰੋਕ ਦਿੱਤਾ। ਰਾਤ ਲੰਘੀ ਸਵੇਰੇ ਦਿਨ ਚੜਿਆ, ਉਹਨਾਂ ਅੰਮ੍ਰਿਤ ਛਕਣ ਜਾਣਾ ਸੀ। ਬੱਚੇ ਬੱਚੇ ਹੀ ਹੁੰਦੇ ਨੇ, ਬੱਚੇ ਦੇ ਮਨ ਵਿੱਚ ਸ਼ਾਇਦ ਮੰਨ ਗਏ ਹੋਣੇ ਉਹਦੇ ਮੰਮੀ ਪਾਪਾ। ਉਹ ਸਵੇਰੇ ਤਿਆਰ ਹੋ ਕੇ ਅਮਨ ਆਪਣੇ ਤਾਏ ਦੇ ਘਰ ਗਿਆ, ਜਾ ਕੇ ਕਹਿੰਦਾ ਦੀਪੇ ਤੂੰ ਨੀ ਅੰਮ੍ਰਿਤ ਛਕਣਾ, ਕਿਰਪਾਨ ਲੈ ਆਂਦੀ। ਉਹ ਬੱਚਾ ਫਿਰ ਆਪਣੇ ਮਾਂ ਪਿਓ ਦੇ ਮਗਰ ਲੱਗ ਗਿਆ, ਮੰਮਾ ਮੈਂ ਵੀ ਅੰਮ੍ਰਿਤ ਛਕਣਾ, ਡੈਡੀ ਨੂੰ ਕਹੋ। ਅੱਗੋਂ ਪਾਪਾ ਬੜੇ ਗੁੱਸੇ ਵਿੱਚ, ਉਹਨੇ ਥੱਪੜ ਮਾਰਿਆ, ਆਪਣੇ ਲੜਕੇ ਨੂੰ ਖਿੱਚ ਕੇ ਲਿਜਾ ਕੇ ਕਮਰੇ ਚ ਬੰਦ ਕੀਤਾ, ਬਾਹਰੋਂ ਕੁੰਡੀ ਲਾਤੀ ਤੇ ਉਹਨੂੰ ਦਬਕਾ ਮਾਰ ਕੇ ਭੇਜਤਾ, ਜਾਓ ਭੱਜ, ਤੁਸੀਂ ਛਕ ਲਓ ਅੰਮ੍ਰਿਤ, ਤੁਸੀਂ ਬਾਬੇ ਬਣਨਾ ਹੋ, ਅਸੀਂ ਬਾਬਾ ਥੋੜੀ ਬਣਾਉਣਾ ਮੁੰਡੇ। ਸੱਜਣੋ ਇਹ ਗੱਲ ਤੇ ਲੰਘ ਗਈ, ਸਾਲ ਲੰਘਦਿਆਂ ਸਮਾਂ ਨਹੀਂ ਲੱਗਦਾ, ਨੌਵੀਂ ਕਲਾਸ, ਦਸਵੀਂ, ਗਿਆਰਵੀਂ, ਬਾਰਵੀਂ, ਤਿੰਨ ਚਾਰ ਸਾਲ ਲੰਘ ਗਏ। ਜਿਹੜੇ ਬੱਚੇ ਨੇ ਅੰਮ੍ਰਿਤ ਛਕਿਆ ਉਹ ਪਿੰਡ ਵਿੱਚ ਚੰਗੀ ਸੋਭਤ ਚ ਰਹਿੰਦਾ, ਕੀਰਤਨ ਦਰਬਾਰ ਹੁੰਦਾ, ਜੋੜੇ ਘਰ ਸੇਵਾ ਕਰਦਾ, ਦਮਾਲਾ ਬੰਨਣ ਲੱਗ ਪਿਆ, ਨਾਲ ਦੇ ਸਾਥੀਆਂ ਨਾਲ ਸੇਵਾ ਕਰਾਉਂਦਾ, ਸਵੇਰੇ ਸ਼ਾਮ ਗੁਰਦੁਆਰੇ ਜਾਂਦਾ, ਸ਼ਾਮਾਂ ਨੂੰ ਸੁੱਖ ਆਸਣ ਕਰਾਉਂਦਾ ਤੇ ਗੁਰੂ ਘਰ ਦੇ ਗ੍ਰੰਥੀ ਕੀਰਤਨੀਆਂ ਦੇ ਨਾਲ ਸੇਵਾ ਕਰਾਉਂਦਾ, ਉਹਦੀ ਰੁਚੀ ਉੱਧਰ ਬਣ ਗਈ। ਤੇ ਜਿਹੜਾ ਉਹਦਾ ਤਾਏ ਦਾ ਲੜਕਾ ਜਿਹਨੂੰ ਥੱਪੜ ਮਾਰ ਕੇ ਕੁੰਡੀ ਲਾਈ ਅੰਦਰ, ਆਪਾਂ ਕਿਹੜਾ ਬਾਬੇ ਬਣਨਾ, 22 ਕਿੱਲੇ ਜ਼ਮੀਨ ਹੈ, ਉਹਨੇ 12 ਕੀਤੀਆਂ, ਇੱਧਰ 12 ਕਲਾਸਾਂ, ਇਹ ਵੀ ਪੜ ਗਿਆ ਤੇ ਉਹ ਵੀ ਪੜ ਗਿਆ। ਉਹਦੇ ਤਾਏ ਦੇ ਨੇ ਆਪਣੇ ਲੜਕੇ ਨੂੰ 12 ਕਰਾ ਕੇ ਨਾ ਚੰਡੀਗੜ੍ਹ ਪੜ੍ਹਨ ਲਾ ਦਿੱਤਾ। ਕਹਿੰਦਾ ਮੈਂ ਤਾਂ ਕੁਝ ਬਣਾਉਣਾ, ਬਾਬਾ ਥੋੜੀ ਬਣਾਉਣਾ, ਮੈਂ ਤਾਂ ਪਹਿਲੇ ਲੜਕੇ ਨੂੰ ਕੁਝ ਬਣਾਉਣਾ। ਹੁਣ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਨ ਪਾਤਾ, ਹੋਸਟਲ ਲੈ ਤਾ। ਇਹ ਤਾਂ 3-4 ਸਾਲਾਂ ਬਾਅਦ ਪਤਾ ਲੱਗਾ, ਜਿਹੜਾ ਕਹਿੰਦਾ ਸੀ ਮੈਂ ਲੜਕੇ ਨੂੰ ਕੁਝ ਬਣਾਉਣਾ, ਖੁੱਲੇ ਪੈਸੇ ਉਡਾਣ ਨੂੰ ਦਿੰਦਾ ਰਿਹਾ। ਤੇ ਸਾਧ ਸੰਗਤ ਉਹਨੇ ਹੋਰ ਤਾਂ ਕੀ ਬਣਨਾ ਸੀ, ਪੱਕਾ ਨਸ਼ੇੜੀ, ਚਿੱਟਾ ਸਮੈਕੀਆ ਬਣ। ਜਦੋਂ ਪਤਾ ਲੱਗਾ ਨਾ ਤਾਂ ਸਮੈਕ ਪੀਂਦਾ, ਫਿਰ ਉਹ ਪਿਓ ਸਰੀਰ ਹੀ ਰਹਿ ਗਿਆ, ਵਿੱਚੋਂ ਖੋਖਲਾ ਹੋ ਗਿਆ। ਫਿਰ ਉਹ ਸਰਦਾਰ ਰਤਨ ਸਿੰਘ ਲੈ ਕੇ ਆਇਆ ਆਪਣੇ ਲੜਕੇ ਨੂੰ, ਉਹਨੂੰ ਆਪਣੀਆਂ ਭੁੱਲਾਂ, ਮੈਂ ਤੇ ਥੋੜੀ ਬਹੁਤੀ ਸ਼ਰਾਬ ਪੀਂਦਾ ਸੀ, ਮੇਰਾ ਲੜਕਾ ਕਿਹੜੇ ਨਸ਼ੇ ਚ ਪੈ ਗਿਆ, ਘਰ ਲੈ ਆਂਦਾ ਛਡਾ ਕੇ। ਕਿਸੇ ਨੇ ਕਿਹਾ ਨਸ਼ਾ ਛਡਾਊ ਕੇਂਦਰ ਛੱਡ ਦੇ, ਉੱਥੇ ਨਸ਼ਾ ਛਡਾਉਣ ਲਈ ਛੱਡ। ਭਾਗ ਵੱਡੇ ਹੋਣ ਤੇ ਨਸ਼ਾ ਛੁੱਟਦਾ, ਨਹੀਂ ਤੇ ਨਹੀਂ, ਰੱਬ ਦੀ ਨਜ਼ਰ ਹੋ ਜਾਏ ਤਾਂ ਬਚਦਾ। ਜਦੋਂ ਉਹ ਨਸ਼ਾ ਛਡਾਊ ਕੇਂਦਰ ਚ ਭਰਤੀ ਕਰਾਤਾ, 2.5 ਮਹੀਨੇ ਰਿਹਾ, ਪਿਓ ਜਾ ਕੇ ਪੈਸੇ ਵੀ ਦਿੰਦਾ ਰਿਹਾ, ਹੋਰ ਚੀਜ਼ਾਂ ਵੀ ਦਿੰਦਾ ਰਿਹਾ, ਮੇਰਾ ਲੜਕਾ ਨਸ਼ਾ ਛੱਡਦਾ, ਬਸ ਇਹ ਠੀਕ ਹੋ ਜਾਏ ਫਿਰ ਮੈਂ ਵਿਆਹ ਦੇਣਾ। 2.5 ਮਹੀਨਿਆਂ ਬਾਅਦ ਨਸ਼ਾ ਛਡਾਊ ਕੇਂਦਰ ਤੋਂ ਫੋਨ ਆਉਂਦਾ, ਸਰਦਾਰ ਰਤਨ ਸਿੰਘ ਜੀ ਬੋਲਦੇ ਹੋ? ਹਾਂਜੀ ਜੀ। ਤੁਸੀਂ ਜਰਾ ਨਸ਼ਾ ਛਡਾਊ ਕੇਂਦਰ ਆਓ, ਤੁਹਾਡਾ ਲੜਕਾ ਇੱਥੇ ਦੀਪ ਜਿਹੜਾ ਉਹ ਐਡਮਿਟ ਹੈ। ਕਹਿੰਦਾ ਹਾਂਜੀ। ਉਹ ਚਲਾ ਗਿਆ, ਘਰੋਂ ਤੁਰਿਆ ਝੋਲਾ ਚੁੱਕ ਕੇ, ਘਰ ਵਾਲੀ ਨੂੰ ਕਹਿੰਦਾ 20,000 ਰੁਪਈਆ ਦੇ ਦੇ, ਸ਼ਾਇਦ ਉੱਥੇ ਪੈਸੇ ਦੇ ਕੇ ਆਉਣੇ ਪੈਣ, ਸਰੀਰ ਮਿੱਟੀ ਹੋਇਆ ਅੰਦਰੋਂ ਖੋਖਲੇ, ਜਿਹਦਾ ਇੱਕੋ ਇੱਕ ਪੁੱਤ ਪੱਕਾ ਨਸ਼ੇੜੀ ਹੋ ਜਾਏ, ਉਹ ਬੰਦਾ ਉਈ ਪਿੰਜਰ ਘੁੰਮਦਾ ਦਿਸਦਾ, ਵਿੱਚ ਨਹੀਂ ਹੁੰਦਾ ਕੁਝ, ਪਹੁੰਚ ਕੇ ਨਸ਼ਾ ਛਡਾਓ ਕਹਿੰਦਾ। ਲਿਜਾ ਕੇ ਮੈਂਜਰ ਦੇ ਕੋਲ ਝੋਲਾ ਰੱਖਿਆ, ਸ਼ਾਇਦ ਪੈਸੇ ਮੰਗਣੇ ਹੋਣਗੇ, ਬਹਿ ਗਿਆ ਤੇ ਮੈਨੇਜਰ ਥੋੜੇ ਮਿੰਟਾਂ ਬਾਅਦ ਕਹਿੰਦਾ, ਸਰਦਾਰ ਜੀ ਆਹ ਰਜਿਸਟਰ ਉੱਤੇ ਸਾਈਨ ਕਰੋ, ਅਸੀਂ ਤੁਹਾਡੇ ਲੜਕੇ ਦਾ ਨਸ਼ਾ ਨਹੀਂ ਛਡਾ ਸਕਦੇ, ਉਹਦੀਆਂ ਹੱਡਾਂ ਚਿੱਟਾ ਰਚ ਗਏ, ਥੋੜਾ ਬਹੁਤਾ ਰੋਜ਼ ਦੇਣਾ ਪੈਂਦਾ ਤਾਂ ਜਿਉਂਦਾ। ਉੱਤੇ ਕੰਧਾਂ ਚ ਸਿਰ ਮਾਰਦਾ, ਮੈਨੂੰ ਨਸ਼ਾ ਦੇ ਦਿਓ ਮੈਂ ਮਰ ਜਾਂਗਾ, ਕਹਿੰਦਾ ਉਹਦਾ ਨਹੀਂ ਅਸੀਂ ਛਡਾ ਸਕਦੇ। ਐਵੇਂ ਇੱਥੇ ਮਰ ਗਿਆ ਕਿਤੇ, ਤੁਸੀਂ ਸਾਨੂੰ ਪਸਾਉਂਦੇ, ਸਰਦਾਰ ਜੀ ਉਹਨੂੰ ਲੈ ਜਾਓ। ਤੇ ਬੋਲੇ, ਸਰਦਾਰ ਜੀ ਕਿੱਥੇ ਮੇਰਾ ਲੜਕਾ? ਕਹਿੰਦੇ ਜੀ ਉਹ ਕਮਰੇ ਚ ਬੰਦ ਕੀਤਾ, ਉਹਨੂੰ ਅਲੱਗ ਰੱਖਣਾ ਪੈਂਦਾ। ਜਦੋਂ ਕਮਰੇ ਵੱਲ ਵੇਖਣ ਗਿਆ, ਸਰੀਰ ਪਸੀਨੇ ਨਾਲ ਭਿੱਜਿਆ ਤੇ ਕੰਧਾਂ ਦਰਵਾਜਿਆਂ ਚ ਸਿਰ ਮਾਰਦਾ, ਓਏ ਕੋਈ ਦਰਵਾਜ਼ਾ ਖੋਲ ਦੋ ਮੈਨੂੰ ਨਸ਼ਾ ਦੇ ਦਿਓ ਮੈਂ ਮਰ ਜਾਂਗਾ, ਓਏ ਦਰਵਾਜ਼ਾ ਖੋਲੋ ਮੈਨੂੰ ਨਸ਼ਾ ਦੇ ਦਿਓ, ਤੜਫਦਾ। ਤਾਕੀ ਵਿੱਚੋਂ ਪਿਓ ਨੇ ਪੁੱਤ ਨੂੰ ਵੇਖਿਆ, ਭੁੱਬ ਨਿਕਲ ਗਈ। ਓਹੋ ਮੈਂ ਕੀ ਬਣਾਉਣਾ ਸੀ, ਇਹ ਕੀ ਬਣ ਗਿਆ? ਅੱਖਾਂ ਭਰ ਕੇ ਪਿਓ ਭੁੱਬ ਨਿਕਲੀ, ਰੋ ਪਿਆ। ਅੰਦਰੋਂ ਲੜਕੇ ਨੇ ਉਹਦੇ ਨੇ ਵੇਖਿਆ ਪਿਓ ਆ ਗਿਆ, ਰੋਂਦੇ ਪਿਓ ਦੇ ਹੱਥ ਪਕੜ ਕੇ ਅੰਦਰੋਂ ਕਹਿੰਦਾ, ਬਾਪੂ ਦਰਵਾਜ਼ਾ ਖੋਲ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਣਾ, ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਣਾ। ਤੜਫਦਾ, ਪਿਓ ਦੇ ਹੰਝੂ ਨਾ ਰੁਕਣ। ਰੋਂਦੇ ਰੋਂਦੇ ਲੜਕੇ ਨੇ ਇੱਕ ਗੱਲ ਕਹੀ, ਬਾਪੂ ਕੁੰਡੀ ਖੋਲ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਣਾ। ਬਾਪੂ ਜੇ ਉਦਣ ਕੁੰਡੀ ਨਾ ਲਾਉਂਦਾ ਥੱਪੜ ਮਾਰ ਕੇ, ਅੱਜ ਆਹ ਕੁੰਡੀ ਨਹੀਂ ਸੀ ਲੱਗਣੀ, ਉਦਣ ਅੰਮ੍ਰਿਤ ਛਕਣ ਤੋਂ ਨਾ ਰੋਕਦਾ ਜੇ ਨਸ਼ੇੜੀ ਨਹੀਂ ਸੀ ਬਣਨਾ। ਸਾਧ ਸੰਗਤ ਕਸੂਰ ਬੱਚਿਆਂ ਦਾ ਨਹੀਂ, ਕਸੂਰ ਮਾਪਿਆਂ ਦਾ। ਇਹ ਸਿੱਖੋ, ਤੁਸੀਂ ਯਾਦ ਰੱਖੋ, ਨੌਵੀਂ ਕਲਾਸ ਅੱਠਵੀਂ ਚ ਬੱਚੇ ਹੋ ਜਾਣ ਉਹਨੂੰ ਅੰਮ੍ਰਿਤ ਛਕਾ ਦੇਣਾ ਚਾਹੀਦਾ। ਦਸ ਬਾਰਾਂ ਸਾਲ ਦੀ ਉਮਰ ਹੋ ਜਾਏ ਉਹਨੂੰ ਗੁਰੂ ਨਾਲ ਜੋੜ ਦਿਓ, ਜ਼ਿੰਮੇਵਾਰੀ ਗੁਰੂ ਦੀ ਹੈ, ਫਿਰ ਗੁਰੂ ਦੇ ਹੱਥ ਸਭ ਕੁਝ। ਸਾਧ ਸੰਗਤ ਇੱਕ ਵਾਰ ਗੁਰੂ ਨੂੰ ਬੱਚਿਆਂ ਦੀ ਬਾਂਹ ਪਕੜਾ ਦਿਓ, ਅੱਗੇ ਗੁਰੂ ਨੇ ਲਾਜ ਰੱਖਣੀ। ਦੇਖੋ ਇੱਕ ਇੱਕ ਹੈ ਬੱਚਾ ਸਾਰਿਆਂ ਦੇ, ਤੁਹਾਨੂੰ ਬੇਨਤੀ ਹੈ, ਸਭ ਤੋਂ ਕੋਸਟਲੀ ਪ੍ਰੋਪਰਟੀ ਮਹਿੰਗੀ ਜਾਇਦਾਦ ਤੁਹਾਡੀ ਆਪਣੀ ਔਲਾਦ ਹੈ। ਜਿਹਦੀ ਔਲਾਦ ਗੁਰੂ ਦੀ ਸਿੱਖੀ ਨਾਲ ਜੁੜ ਗਈ ਉਹ ਸਭ ਤੋਂ ਅਮੀਰ ਹੈ, ਜਿਹਦੀ ਔਲਾਦ ਨਸ਼ਿਆਂ ਚ ਪੈ ਗਈ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ। ਅੱਜ ਆਪਣੇ ਬੱਚਿਆਂ ਦੇ ਆਪ ਜ਼ਿੰਮੇਵਾਰ ਬਣੋ, ਆਪਣੇ ਬੱਚਿਆਂ ਦਾ ਖਿਆਲ ਰੱਖੋ। ਕੱਲ ਨੂੰ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਵੱਡਿਆਂ ਨੂੰ ਵੀ ਭਾਈ ਆਪ ਵੀ ਛਕ ਲਓ, ਬੱਚਿਆਂ ਨੂੰ ਵੀ ਅੰਮ੍ਰਿਤ ਛਕਾਓ, ਇਹ ਜਨਮ ਸਫਲ। ਗੁਰੂ ਕਲਗੀਧਰ ਪਾਤਸ਼ਾਹ ਦੇ ਖੰਡੇ ਵਾਟੇ ਦੀ ਪੌਲ ਛਕੋ, ਅਸੀਂ ਵੀ ਭਾਗਾਂ ਵਾਲੇ ਬਣ ਕੇ ਕਹਿ ਸਕੀਏ।

ਖੰਡੇ ਦੀ ਸ਼ਕਲ ਹੀ ਤੇ ਜ਼ਿੰਮੇਵਾਰੀ ਗੁਰੂ ਦੀ। ਅੱਜ ਤੋਂ 13-14 ਸਾਲ ਪਹਿਲਾਂ ਅਸੀਂ ਆਪਣੇ ਕਾਲਜ ਦੇ ਲਿਟਰੇਚਰ ਵਿੱਚ ਛਾਪੀ ਸਾਖੀ। 5 ਦਿਨ ਪਟਿਆਲੇ ਦੀਵਾਨ ਚੱਲੇ, ਸੰਗਤ ਆਉਂਦੀ ਰਹੀ, ਮਹਾਂਪੁਰਸ਼ ਕੀਰਤਨ ਕਥਾ ਸੁਣਾਉਂਦੇ ਰਹੇ। ਸਾਧ ਸੰਗਤ ਤੋਂ ਪਰਿਵਾਰ ਵਿੱਚ ਇੱਕ ਬੱਚੀ ਰੋਜ਼ ਸੁਣਨ ਆਉਂਦੀ ਹੈ, ਉਹਦਾ ਮਨ ਬਣ ਗਿਆ। ਉਹਨੇ ਵੀ ਘਰ ਜਾ ਕੇ ਆਪਣੇ ਮੰਮੀ ਡੈਡੀ ਨੂੰ ਕਿਹਾ, ਮੈਂ ਵੀ ਅੰਮ੍ਰਿਤ ਛਕਣਾ। ਉਹਦੀ ਮਾਂ ਕਹਿੰਦੀ, ਚੁੱਪ ਕਰਕੇ ਬਹਿ ਜਾ। ਮੰਮੀ, ਕਿਉਂ ਨਹੀਂ ਛਕਣਾ? ਕਹਿੰਦੀ, ਪੁੱਤ, ਇੱਕ ਤਾਂ ਤੂੰ ਪੜ੍ਹੀ ਲਿਖੀ ਬਹੁਤ ਹੈ, BEd ਕੀਤੀ ਹੈ, ਮਾਸਟਰ ਡਿਗਰੀ ਕਰ ਲਈ, ਤੇ ਦੂਜਾ ਤੂੰ ਅੰਮ੍ਰਿਤ ਛਕ ਲਿਆ, ਅੰਮ੍ਰਿਤ ਧਾਰੀ ਵਰ ਘਰ ਕਿੱਥੋਂ ਲੱਭੂਗਾ? ਤੇਰੇ ਵਾਸਤੇ ਅੰਮ੍ਰਿਤ ਧਾਰੀ ਲੜਕਾ ਕਿੱਥੋਂ ਲੱਭਾਂਗੇ? ਅੰਮ੍ਰਿਤ ਧਾਰੀ ਲੜਕੇ ਨਹੀਂ ਮਿਲਦੇ। ਨਾ ਨਾ, ਵਿਆਹ ਤੋਂ ਬਾਅਦ ਵੇਖੀ ਆਪੇ ਛਕਿਓ ਜਾਂ ਨਾ ਛਕਿਓ, ਸਾਡੇ ਘਰ ਅੰਮ੍ਰਿਤ ਨਹੀਂ ਛਕ। ਮਾਂ ਨੇ ਰੋਕ ਦਿੱਤਾ। ਉਹ ਬੱਚੀ ਦਾ ਮਨ ਸੀ ਤੇ ਸਾਧ ਸੰਗਤ ਉਹਨੇ ਪਰਵਾਹ ਨਾ ਕੀਤੀ, ਪੜ੍ਹੀ ਲਿਖੀ ਸੀ। ਗੁਰਦੁਆਰਾ ਸਾਹਿਬ ਜਿੱਥੇ ਦੀਵਾਨ ਸਨ ਉਹ ਸਥਾਨ ਤੇ ਦੱਸਿਆ, ਇੱਥੇ ਅੰਮ੍ਰਿਤ ਸੰਚਾਰ ਹੋਣਾ, ਕਕਾਰ ਫ੍ਰੀ ਮਿਲਣਗੇ। ਉਹ ਬੱਚੀ ਆ ਗਈ, ਕਿਸੀ ਇਸ਼ਨਾਨ ਕਰਕੇ ਉਹਨੇ ਕਕਾਰ ਲਏ, ਖੰਡੇ ਵਾਟੇ ਦੀ ਪੌਲ ਛਕੀ, ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ ਸ਼ਾਮਾਂ ਨੂੰ ਘਰ ਗਈ, ਉੱਪਰ ਚ ਕਿਰਪਾਨ ਪਾਈ ਉਹ ਤੇ ਜਾ ਕੇ ਆਪਣੇ ਘਰਦਿਆਂ ਨੂੰ ਕਹਿੰਦੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦੀ ਮਾਂ ਗੁੱਸੇ ਚ ਬੋਲੀ, ਕਹਿੰਦੀ, ਤੂੰ ਜਿਦੀ ਬੜੀ ਹੈ, ਦੇਖਿਆ ਛਕ ਲਿਆ ਨਾ ਅੰਮ੍ਰਿਤ ਤੂੰ। ਤੈਨੂੰ ਕਿਹਾ ਸੀ ਤੇਰੇ ਲਈ ਵਰ ਕਿੱਥੋਂ ਲੱਭਾਂਗੇ, ਤੇਰੇ ਲਈ ਅੰਮ੍ਰਿਤ ਧਾਰੀ ਘਰ ਕਿੱਥੋਂ ਲੱਭਾਂਗੇ? ਉਹ ਬੱਚੀ ਨੇ ਗੱਲ ਬੜੀ ਪਿਆਰੀ ਕਹੀ, ਕਹਿੰਦੀ, ਮਾਂ, ਇਹਦੀ ਵੀ ਤੂੰ ਚਿੰਤਾ ਨਾ ਕਰ। ਅੱਜ ਜਦੋਂ 5 ਪਿਆਰਿਆਂ ਨੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਛਕਾਈ, ਉਦੋਂ 5 ਪਿਆਰਿਆਂ ਨੇ ਇਹ ਗੱਲ ਕਹੀ, ਅੱਜ ਤੋਂ ਬਾਅਦ ਤੁਹਾਡੀ ਜਾਤ ਕੁੱਲ ਗੋਤ ਵਰਨ ਖਤਮ, ਤੁਸੀਂ ਖਾਲਸੇ ਹੋਏ। ਅੱਜ ਤੋਂ ਬਾਅਦ ਤੁਹਾਡੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ, ਅੱਜ ਤੋਂ ਬਾਅਦ ਤੁਹਾਡੇ ਮਾਤਾ ਪਿਤਾ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਅੱਜ ਤੋਂ ਬਾਅਦ ਤੁਹਾਡੇ ਮਾਤਾ ਮਾਤਾ ਸਾਹਿਬ ਕੌਰ ਜੀ। ਕਹਿੰਦੇ, ਆ 5 ਪਿਆਰਿਆਂ ਨੇ ਗੱਲ ਕਹੀ ਤੇ ਕਹਿੰਦੀ, ਮਾਂ, ਅੱਜ ਤੋਂ ਬਾਅਦ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੋ ਗਿਆ ਤੇ ਮੇਰੇ ਵਾਸਤੇ ਘਰ ਵਰ ਲੱਭਣ ਦੀ ਤੂੰ ਚਿੰਤਾ ਨਾ ਕਰ। ਧੀਆਂ ਦਾ ਵਰ ਘਰ ਲੱਭਣਾ ਪਿਓ ਦੀ ਜ਼ਿੰਮੇਵਾਰੀ ਹੁੰਦੀ ਹੈ, ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੋ ਗਿਆ, ਆਪੇ ਹੀ ਵਰ ਘਰ ਲੱਭ ਲੈਗਾ। ਇੰਨਾ ਵਿਸ਼ਵਾਸ। ਉਹ ਬੱਚੀ ਨੂੰ ਸਾਧ ਸੰਗਤ ਪ੍ਰਾਈਵੇਟ ਟੀਚਰ ਦੀ ਜੌਬ ਮਿਲੀ। 6 ਮਹੀਨਿਆਂ ਬਾਅਦ ਗੁਰੂ ਨੇ ਕਿਰਪਾ ਕੀਤੀ, ਸਰਕਾਰੀ ਜੌਬ ਲੱਗ ਗਈ। 3 ਮਹੀਨੇ ਅਜੇ ਗੁਜਰੇ ਸਰਕਾਰੀ ਜੌਬ ਕਰਦਿਆਂ ਰਿਸ਼ਤੇਦਾਰੀ ਵਿੱਚੋਂ ਇੱਕ ਰਿਸ਼ਤਾ ਮਿਲ ਗਿਆ, ਅੰਮ੍ਰਿਤ ਧਾਰੀ ਲੜਕਾ ਮੈਥ ਟੀਚਰ ਲੱਗਾ ਹੋਇਆ, ਨਿਤਨੇਮੀ ਸਾਧ ਸੰਗਤ। ਉਹ ਮੈਥ ਟੀਚਰ ਅੰਮ੍ਰਿਤ ਧਾਰੀ ਗੁਰਸਿੱਖ ਬੱਚੇ ਦਾ ਰਿਸ਼ਤਾ ਮਿਲ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪੇ ਹੀ ਵਰ ਘਰ ਲੱਭ ਦਿੱਤਾ। ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ, ਗੁਰੂ ਤੇ ਭਰੋਸਾ ਹੋਣਾ ਚਾਹੀਦਾ, ਗੁਰੂ ਦੀ ਬਖਸ਼ਿਸ਼ ਕਿਰਪਾ ਫਿਰ ਵਰਤਦੀ ਹੈ। ਜਿਨ੍ਹਾਂ ਮਹਾਂਪੁਰਸ਼ਾਂ ਦੀ ਜਹਾਜ਼ ਚ ਬੈਠੇ ਹੋ, ਉਹਨਾਂ ਨੇ ਗੁਰੂ ਦੀ ਬਾਣੀ ਤੇ ਗੁਰੂ ਦੇ ਬਾਣੇ ਦਾ ਪ੍ਰਚਾਰ ਕੀਤਾ ਸਾਰੀਆਂ। ਆਪਾਂ ਵਰਸੀਆਂ ਮਨਾ ਰਹੇ ਹਾਂ ਤਾਂ ਸਫਲ ਹੈ, ਜੇ ਆਪਾਂ ਪਰਿਵਾਰਾਂ ਸਮੇਤ ਗੁਰੂ ਦੇ ਜਹਾਜ਼ ਚ ਚੜੀਏ, ਖੰਡੇ ਵਾਟੇ ਦੀ ਪੌਲ ਛਕੋ। ਜਿਨ੍ਹਾਂ ਦੀ ਯਾਦ ਚ ਬੈਠੇ ਹੋ, ਉਹਨਾਂ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹਿ, ਪ੍ਰਭ ਕੋ ਜਾਣੇ ਸਦ ਹੀ ਸੰਗਤ, 24 ਘੰਟੇ ਆਪਣੇ ਨੇੜੇ ਜਾਣ ਦਿਓ ਰੱਬ ਨੂੰ, ਤਾਂ ਉਹਨਾਂ ਦਾ ਅਸਰ ਸੰਸਾਰ ਤੇ ਹੁੰਦਾ। ਗੌੜੀ ਗੁਆਰੀ ਮਹੱਲਾ 5 ਪਾਤਸ਼ਾਹ ਬਚਨ ਕਹਿਣਗੇ ਫਿਰ, ਰਹਿਣ ਦਿਨਸ ਰਹੇ ਕਰੰਗਾ, ਪ੍ਰਭ ਕੋ ਜਾਣੇ ਸਦ ਹੀ ਸੰਗਾ। ਉਹ ਕੈਸੇ ਨੇ? ਉਹਨਾਂ ਦੀ ਵਡਿਆਈ ਵਿੱਚ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ, ਦਿਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਉਹ ਧਿਆਨ ਧਰਤੇ। ਉਹਨਾਂ ਦਾ ਜੀਵਨ ਏਦਾਂ ਦਾ ਹੋ ਜਾਂਦਾ, ਸਾਰਿਆਂ ਚ ਘੁੰਮਦੇ ਨਜ਼ਰ ਆਉਣਗੇ ਪਰ ਸਾਰਿਆਂ ਤੋਂ ਅਲੱਗ ਹੋਣਗੇ। ਉਹ ਨਿਰਲੇਪ ਰਹਿੰਦੇ ਨੇ, ਅਲਿਪਤ ਰਹਿੰਦੇ ਨੇ। ਦਿਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਉਹ ਧਿਆਨ ਧਰਤੇ, ਹਰਖ ਸੋਗ ਦੋਹੂੰ ਤੇ ਮੁਕਦੇ। ਕਹਿੰਦੇ, ਹਰਖ ਤੋਂ ਸੋਗ ਤੋਂ ਦੋਵਾਂ ਤੋਂ ਮੁਕਦ। ਜਦੋਂ ਫਿਰ ਕੋਈ ਐਸਾ ਜਨ ਮਿਲ ਜਾਏ, ਉਹਨਾਂ ਬਾਰੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹਿ, ਅਰਦਾਸ ਕਰਿਆ ਕਰ ਕਿ ਕਰ ਕਿਰਪਾ ਪਾਰ ਬ੍ਰਹਮ ਮੋਹੇ ਕਿਰਪਾ ਕੀਜੈ। ਪੜੋ, ਪਾਰ ਬ੍ਰਹਮ ਮੋਹੇ ਕਿਰਪਾ ਕੀਜੈ,
ਧੂਰ ਸੰਤਨ ਕੀ ਨਾਨਕ ਦੀ ਜੈ। ਇਹੋ ਜਿਹਾ ਗੁਰਸਿੱਖਾਂ ਦੀ ਚਰਨ ਧੂੜ ਬਖਸ਼। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਨ, ਮੈਂ ਕਈ ਵਾਰ ਕਥਾ ਦਰਬਾਰ ਸਾਹਿਬ ਤੋਂ ਕਹੀ ਤੇ ਗੁਰੂ ਅਰਜਨ ਦੇਵ ਮਹਾਰਾਜ ਇੱਦਾਂ ਹੱਥ ਜੋੜ ਲਿਆ ਕਰ, ਆ ਜਿਹੜਾ ਰੌਲਾ ਹੁਣ ਪਿਆ ਹੋਇਆ ਨਾ ਪੰਥ ਚ, ਨਹੀਂ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸਿਵਾਏ ਕਿਸੇ ਨੂੰ ਮੱਥਾ ਨਹੀਂ ਟੇਕਦੇ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਵਾਏ ਆ ਸੀਸ ਗੁਰੂ ਜਾਣ ਕੇ ਕਿਸੇ ਅੱਗੇ ਝੁਕਾਉਣਾ ਨਹੀਂ ਚਾਹੀਦਾ। ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਅਟਲ ਗੁਰੂ ਨੇ, ਜੁਗੋ ਜੁਗ ਅਟਲ ਗੁਰੂ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਹੋ ਨਹੀਂ ਸਕਦਾ, ਪਰ ਸਾਧ ਸੰਗਤ ਗੁਰਮਨ ਦਾ ਕੰਸੈਪਟ, ਗੁਰਮਨ ਦਾ ਮਾਰਗ ਸੰਕਲਪ ਸਮਝਣ ਦੀ ਜ਼ਰੂਰਤ ਹੈ। ਇੱਕ ਵੀ ਗੁਰਮਨ ਦਾ ਸਿਧਾਂਤ ਹੈ, ਗੁਰੂ ਕਹੇਗਾ ਪਹਿਲਾਂ ਗੁਰਸਿੱਖਾਂ ਕੋਲ ਜਾ, ਜਿੱਥੋਂ ਆਪਾਂ ਕਥਾ ਸ਼ੁਰੂ ਕੀਤੀ ਸੀ। ਕਿਉਂ ਜਾਣਾ ਜੀ ਗੁਰਸਿੱਖਾਂ ਕੋਲ? ਕਹਿੰਦੇ ਜਿਨ੍ਹਾਂ ਨੇ ਪਹਿਲਾਂ ਜਪਿਆ ਕਮਾਏ, ਜਿਨ੍ਹਾਂ ਨੇ ਘਾਲਣਾ ਕੀਤੀ ਹੈ, ਉਹ ਜਾ ਉਹਨਾਂ ਦੀ ਸੰਗਤ ਕਰ, ਉਹਨਾਂ ਦੀ ਸੇਵਾ ਕਰ, ਉਹਨਾਂ ਦੇ ਜੋੜੇ ਚ ਹੜ। ਹੁਣ ਤੁਸੀਂ ਕਹੋਗੇ ਜੇ ਕਿਸੇ ਨੂੰ ਮੱਥਾ ਟੇਕਣਾ ਗਲਤ ਹੈ, ਫਿਰ ਜੋੜਿਆਂ ਲਈ ਤਾਂ ਰੈਕ ਬਣਾਇਆ ਜਾ ਸਕਦਾ, ਉਹਦੇ ਵਿੱਚ ਖੋਲ ਦੋ ਆਪੇ ਪਾ ਲਓ, ਕੀ ਲੋੜ ਹੈ ਬਈ ਜੋੜੇ ਜਮ੍ਹਾਂ ਕਰਾਓ ਜੀ, ਦਰਬਾਰ ਸਾਹਿਬ ਜਾਓ, ਜੋੜੇ ਝਾੜਦੇ ਨੇ, ਪਾਲਿਸ਼ ਕਰਦੇ ਨੇ, ਲੰਗਰ ਹੀ ਛਕਾਉਣਾ, ਡਿਸਪੋਜਲ ਲਿਆਓ, 5-10 ਹਜ਼ਾਰ ਛਕਾ ਕੇ ਸੁੱਟ ਦਿਓ ਘਰ ਵਿੱਚ, ਕਾਹਦੇ ਵਾਸਤੇ ਥਾਲ ਮਾਂਜਣੇ ਆ, ਕਿਉਂ ਵਾਟੀਆਂ ਧੋਣੀਆਂ ਬਈ? ਇਹ ਸਾਧ ਸੰਗਤ ਵਿਖਾਵਾ ਕੋਈ ਫਾਰਮੈਲਿਟੀ ਨਹੀਂ ਹੈ, ਇਹ ਗੁਰਮਤ ਦਾ ਇੱਕ ਦਿੱਤਾ ਹੋਇਆ ਸਿਧਾਂਤ ਹੈ। ਜਾਂ ਸਿੱਖਾ ਜੋੜਿਆਂ ਚ ਖਲੋ ਜਾ, ਜੋੜੇ ਝਾੜ, ਹੋ ਸਕਦਾ ਕਿਸੇ ਐਸੇ ਗੁਰਸਿੱਖ ਦੇ ਜੋੜੇ ਆ ਜਾਣ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਦਾ ਜਾਗਿਆ, ਜਿਹਨੇ 5 ਬਾਣੀਆਂ ਨਿਤਨੇਮ ਸੁਖਮਣੀ ਸਹਿਵਾਸਾ ਦੀ ਵਾਰ ਪੜੀ ਹੋਈ ਹੈ, ਕਿਤੇ ਉਹਦੇ ਜੋੜਿਆਂ ਨੂੰ ਹੱਥ ਲੱਗ ਜਾਏ, ਤੇਰੇ ਕਰਮ ਬਦਲ ਜਾਣ, ਤੇਰੀਆਂ ਰਖਾਵਾਂ ਬਦਲ ਜਾਣ। ਉਹ ਜੋੜਿਆਂ ਨੂੰ ਹੱਥ ਲੱਗੇ, ਹਸਤਰ ਰਖਾਵਾਂ ਬਦਲ ਜਾਂਦੀਆਂ ਨੇ। ਇੱਕ ਸੱਜਣ ਰੋਜ਼ ਨਿਤ ਦਾ ਸ਼ਰਾਬੀ ਪਿੰਡ ਦੀਵਾਨ ਚੱਲਣ ਨਾਲ ਦੇ, ਤੇ ਉਹਦੇ ਨਾਲ ਦੇ ਸਾਥੀ ਕਹਿੰਦੇ ਆ ਤੂੰ ਵੀ ਦੀਵਾਨ ਚੱਲਣ ਦਾ, ਮੈਂ ਤੇ ਪੀਨਾ ਰੋਜ਼ ਹੀ ਪੀਤਾ ਹੁੰਦਾ। ਤੇ ਸਾਧ ਸੰਗਤ ਇੱਕ ਦਿਨ ਉਹ ਲੈ ਆਏ, ਉਹ ਕਹਿੰਦਾ ਵੀ ਗੱਲ ਸੁਣੋ, ਮੈਂ ਦੀਵਾਨ ਚ ਨਹੀਂ ਜਾਣਾ, ਮੈਂ ਪੀਤੀ ਹੈ ਸ਼ਰਾਬ। ਤੇ ਉਹਦੇ ਨਾਲ ਦੇ ਮਿੱਤਰ ਕਹਿੰਦੇ ਵੀ ਅੱਜ ਭਾਵੇਂ ਸ਼ਰਾਬ ਪੀਤੀ ਹੈ, ਤੈਨੂੰ ਲੈ ਜਾਣਾ। ਉਹ ਕਹਿੰਦਾ ਮੈਂ ਦੀਵਾਨ ਚ ਜਾਣਾ ਹੀ ਨਹੀਂ। ਕਹਿੰਦੇ ਤੈਨੂੰ ਅਸੀਂ ਦੀਵਾਨ ਵਿੱਚ ਲੈ ਕੇ ਨਹੀਂ ਜਾਣਾ, ਪਰ ਨਾਲ ਲੈ ਕੇ ਜਾਣਾ। ਸ਼ਰਾਬ ਪੀਤੀ ਭਾਈ ਨਛੱਤਰ ਸਿੰਘ ਉਹਦਾ ਨਾਮ ਹੈ, ਤੇ ਸਾਧ ਸੰਗਤ ਉਹਦਾ ਦੋਸਤ ਗੁਰਮੀਤ ਸਿੰਘ ਲੈ ਗਿਆ। ਕਹਿੰਦਾ ਦੀਵਾਨ ਚ ਨਹੀਂ ਲੈ ਕੇ ਜਾਣਾ, ਪਰ ਤੈਨੂੰ ਨਾਲ ਲੈ ਕੇ ਜਾਣਾ, ਅਸੀਂ ਜੋੜਿਆਂ ਦੀ ਸੇਵਾ ਲਈ ਤੂੰ ਜੋੜਿਆਂ ਚ ਬੈਠਾ ਨਹੀਂ। ਉਹਨੂੰ ਜੋੜੇ ਘਰ ਚ ਬਿਠਾ ਦਿੱਤਾ। ਦੀਵਾਨ ਰਾਤ 12 ਵਜੇ ਤੱਕ ਚੱਲੇ, ਤੇ ਸਾਧ ਸੰਗਤ ਠੰਡ ਸੀ, 11 ਵਜੇ ਉਹਦੀ ਸ਼ਰਾਬ ਉਤਰ ਕੇ ਜਿਹੜੀ ਪੀਤੀ ਹੋਈ ਸੀ, ਉਹਦਾ ਧਿਆਨ ਹੁਣ ਕੀਰਤਨ ਕਥਾ ਵੱਲ ਚੱਲਣ ਲੱਗ ਪਿਆ। ਸੰਗਤ 12:15 ਜਾਣ ਲੱਗ ਪਈ, ਉਹਦੀ ਸੁਰਤ ਥੋੜੀ ਜਿਹੀ ਸਹੀ ਹੋ ਗਈ, ਮਾੜੀ ਮੋਟੀ ਜਿਹੜੀ ਪੀਤੀ ਲੱਤ ਗਈ। ਸਾਧ ਸੰਗਤ ਤੋਂ ਹੱਥ ਮੂੰਹ ਧੋ ਕੇ ਨਾ ਜੋੜੇ ਚੁੱਕ ਚੁੱਕ ਕੇ ਸੰਗਤ ਨੂੰ ਫੜਾਉਣ ਲੱਗ ਪਿਆ। ਪਤਾ ਨੀ ਕਿਸੇ ਨਾਮ ਜਪਣ ਵਾਲੇ ਨਿਤਨੇਮੀ ਗੁਰਸਿੱਖ ਦੇ ਜੋੜੇ ਉਹਨੇ ਚੁੱਕੇ ਹੋਣਗੇ। ਦੂਜਿਆਂ ਵੱਲ ਵੇਖ ਕੇ ਭਾਵਨਾ ਨਾਲ ਉਹਨੇ ਵੀ ਮਸਤਕ ਨੂੰ ਲਾਏ, ਜੋੜੇ ਝਾੜ ਝਾੜ ਦਿੰਦਾ। ਇੰਨੇ ਨੂੰ ਇੱਕ ਨਿੱਕਾ ਜਿਹਾ ਬੱਚਾ 7-8 ਸਾਲ ਦਾ ਦਮਾਲਾ ਬੰਨਿਆ ਹੋਇਆ, ਉਹ ਵੀ ਆਪਣੇ ਮਾਂ ਪਿਓ ਨਾਲ ਦੀਵਾਨ ਸੁਣਨ ਆਇਆ। ਜਦੋਂ ਉਹਨੇ ਵੀ ਜੋੜਾ ਮੰਗਿਆ ਟੋਕਨ ਦੇ ਕੇ, ਬੱਚਿਆਂ ਨੂੰ ਹੁੰਦਾ ਨਾ ਮਾਂ ਪਿਓ ਤੋਂ ਟੋਕਨ ਲੈ ਕੇ ਮੈਂ ਲੈਣਾ ਜੋੜਾ, ਭੱਜ ਕੇ ਉਹ ਬੱਚਾ ਮੋਹਰੇ ਹੋਇਆ, ਟੋਕਨ ਦਿੱਤਾ। ਤੇ ਉਹ ਬੱਚੇ ਵੱਲ ਵੇਖ ਕੇ ਇੰਨਾ ਮਨ ਉਹਦਾ ਪਸੀਜਿਆ, ਉਹ ਮਨਾ ਲਾਣਤੀ ਆ, ਓਏ ਆ ਨਿੱਕੇ ਨਿੱਕੇ ਬੱਚੇ ਵੇਖ, ਅੱਧੀ ਅੱਧੀ ਰਾਤ ਤੱਕ ਗੁਰੂ ਦੀ ਉਪਮਾ ਸੁਣਦੇ ਨੇ, ਤੂੰ ਮਾਨਸ ਦੇਹੀ ਚ ਕੀ ਬਣਿਆ ਹੋਇਆ। ਅੰਦਰੋਂ ਮਨ ਨੂੰ ਤਰਕਾਰ ਲਾਣ, ਦੀਵਾਨ ਸਮਾਪਤ ਕਰਕੇ ਰਾਤ ਨੂੰ ਨਾ ਜੋੜਿਆਂ ਦੀ ਸਾਰੀ ਸੇਵਾ ਪੂਰੀ ਕਰਕੇ ਗਿਆ। ਅਗਲੇ ਦਿਨ ਗੁਰੂ ਨੇ ਉਹਨਾਂ 6 ਘੰਟਿਆਂ ਚ ਤਕਦੀਰ ਬਦਲਤੀ। ਅਗਲੀ ਸਵੇਰ ਉੱਥੇ ਹੀ ਅੰਮ੍ਰਿਤ ਸੰਚਾਰ ਸੀ, ਕੇਸੀ ਇਸ਼ਨਾਨ ਕਰਕੇ ਕਕਾਰ ਲੈ ਕੇ ਉਹਨੇ ਅੰਮ੍ਰਿਤ ਛਕ ਲਿਆ। ਅੱਜ ਉਹਦਾ ਪਰਿਵਾਰ ਇੰਗਲੈਂਡ ਚ ਰਹਿੰਦਾ, ਚੜ੍ਹਦੀ ਕਲਾ ਵਾਲਾ ਸਿੱਖ ਹੈ ਉਹ। ਏਦਾਂ ਤਕਦੀਰਾਂ ਬਦਲਦੀਆਂ ਦੀਵਾਨਾਂ। ਹੋਰ ਜੋੜੇ ਝਾੜ ਨੇ, ਲੰਗਰ ਦੇ ਬਰਤਨ ਮਾਂਜਣੇ, ਕੋਈ ਵਿਖਾਵਾ ਥੋੜੀ ਹੈ, ਐਵੇਂ ਰੱਖੇ ਨੇ। ਗੁਰੂ ਅਰਜਨ ਦੇ ਮਹਾਰਾਜ ਤੋਂ ਪੁੱਛਣ ਸਿੱਖ, ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਵੇਖ ਕੇ ਹੱਥ ਜੋੜ ਦਿਓ, ਕਿਉਂ? ਪਾਤਸ਼ਾਹ ਕਹਿੰਦੇ ਬਾਬਾ ਬੁੱਢੇ ਦੇ ਸਰੀਰ ਨੂੰ ਹੱਥ ਨਹੀਂ, ਉਹ ਬਾਬੇ ਬੁੱਢੇ ਦੇ ਸਿਦਕ ਕਰਕੇ ਹੱਥ ਜੋੜਦੇ ਨੇ। ਬਾਬੇ ਬੁੱਢੇ ਦਾ ਸਿਦਕ ਬਹੁਤ ਵੱਡਾ ਹੈ, ਬਾਬੇ ਬੁੱਢੇ ਦੀ ਸਿੱਖੀ ਨੂੰ ਹੱਥ ਜੋੜਦੇ ਨੇ। ਸਿੱਖ ਕਹਿੰਦੇ ਮਹਾਰਾਜ ਇਕੱਲੇ ਹੱਥ ਹੀ ਜੋੜਦੇ ਹੋ ਕਿ ਜਦੋਂ ਬਾਬਾ ਬੁੱਢਾ ਸਾਹਿਬ ਤੁਸੀਂ ਵੇਖਦੇ ਹੋ ਕੁਝ ਮਨ ਚ ਵੀ ਮੰਗਦੇ ਹੋ? ਕਹਿੰਦੇ ਹਾਂ ਮਨ ਚ ਵੀ ਮੰਗੀਦਾ।
ਕਹਿੰਦੇ ਮਹਾਰਾਜ ਕੀ ਮੰਗਦੇ ਹੋ? ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਕਹਿੰਦੇ ਜਦੋਂ ਕੋਈ ਬਾਬੇ ਬੁੱਢੇ ਵਰਗਾ ਸਿਦਕੀ ਸਿੱਖੀ ਕਮਾਉਣ ਵਾਲਾ ਸਿੱਖ ਮਿਲੇ, ਫਿਰ ਗੁਰੂ ਵੀ ਹੱਥ ਜੋੜ ਕੇ ਕਹਿੰਦੇ

0: ਦੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507 14 Avenue ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ।

0: ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983 825-760-0983।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਓ

ਫਤਿਹ ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਜਿਤਨੇ ਵੀ ਮਾਈ ਭਾਈ ਗੁਰਮੁਖ ਪਿਆਰੇ ਸਤ ਸੰਗੀ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਸਤਿਗੁਰੂ ਦੇ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੀ ਹੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਸੰਯੋਗ ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਾਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਜਿੱਥੇ ਪ੍ਰਕਾਸ਼ਵਾਨ ਹੋ ਕਰਕੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ੇ ਹਨ, ਉੱਥੇ ਸਮੁੱਚੀ ਹੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਪਾਂ ਸਮੁੱਚੀਆਂ ਹੀ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਰੋਜ਼ਾਨਾ ਸ਼੍ਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਜੋ ਕਥਾ

0: ਅਵਲ ਰਾਗ ਦਾ ਨਾਮ ਹੈ ਜਿਹੜਾ ਬਿਲਾਵਲ ਰਾਗ ਇਹ ਜ਼ਿੰਦਗੀ ਵਿੱਚ ਆਨੰਦ ਖੁਸ਼ੀਆਂ ਅਤੇ ਖੇੜੇ ਪ੍ਰਦਾਨ ਕਰਨ ਵਾਲਾ ਹੈ। ਇਸ ਬਿਲਾਵਲ ਰਾਗ ਵਿੱਚ ਮਹੱਲਾ ਤੀਜਾ, ਜਿਹੜਾ ਮਹੱਲਾ ਸ਼ਬਦ ਹੈ ਅਰਬੀ ਦੇ ਵਿੱਚ ਮਹੱਲੇ ਦਾ ਅਰਥ ਬਾਦਸ਼ਾਹ ਹੈ। ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਮਹੱਲੇ ਦਾ ਅਰਥ ਸਰੂਪ ਲਿਖਿਆ ਹੋਇਆ ਮਿਲਦਾ ਹੈ। ਇਉਂ ਕਹਿ ਦਈਏ ਕਿ ਤੀਸਰੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਤੀਸਰੇ ਸਵਰੂਪ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 796 ਅਤੇ 97 ਅੰਗ ਦੇ ਉੱਪਰ ਸਭਾਏਮਾਨ ਹੈ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਨੇ ਇਹ ਪਾਵਨ ਗੁਰਬਾਣੀ ਰਾਗਾਂ ਦੇ ਆਧਾਰ ਤੇ ਉਚਾਰਨ ਕੀਤੀ ਤੇ ਨਾਲ ਸਤਿਗੁਰੂ ਜੀ ਨੇ ਗਾਇਨ ਕਰਨ ਦਾ ਢੰਗ ਵੀ ਲਿਖ ਦਿੱਤਾ। ਇੱਥੇ ਸਤਿਗੁਰੂ ਪਾਤਸ਼ਾਹ ਨੇ ਲਿਖਿਆ ਘਰ ਪਹਿਲਾ। ਜਿਸ ਵੇਲੇ ਰਾਗੀ ਸਿੰਘਾਂ ਨੇ ਇਸ ਪਾਵਨ ਗੁਰਬਾਣੀ ਦੇ ਸ਼ਬਦ ਨੂੰ ਰਾਗਾਂ ਦੀ ਨਿਜਮਾਵਲੀ ਦੇ ਅਨੁਸਾਰ ਗਾਇਨ ਕਰਨਾ, ਇਹ ਸ਼ਬਦ ਪਹਿਲੇ ਘਰ ਤਾਲ ਦੇ ਵਿੱਚ ਪਾ ਕਰਕੇ ਗਾਇਨ ਹੋਵੇਗਾ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ ਬਿਲਾਵਲ ਰਾਗ ਦੇ ਅੰਦਰ ਪਹਿਲੇ ਘਰ ਸੁਰ ਤਾਲ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ।
1: ਓਅੰਕਾਰ ਸਤਿਗੁਰ ਪ੍ਰਸਾਦ।
0: ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਇੱਥੇ ਮੰਗਲ ਕੀਤਾ ਹੈ। ਮੰਗਲ ਵੀ ਵੱਖੋ ਵੱਖਰੇ ਪ੍ਰਕਾਰ ਦੇ ਨੇ, ਇਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਨੇ। ਜਿਸ ਵਿੱਚ ਕਿਸੇ ਵਸਤੂ ਦਾ ਨਿਰਦੇਸ਼ ਕਹੀਏ ਨਿਰਣਾ ਹੋ ਜਾਵੇ ਕਿ ਵਸਤੂ ਕੀ ਹੈ, ਉਹਦਾ ਸਰੂਪ ਕੀ ਹੈ, ਵਸਤੂ ਦੀ ਕਿਰਿਆ ਉਹਦਾ ਕਰਮ ਕੀ ਹੈ, ਇਹ ਸਾਰਾ ਜ਼ਿਕਰ ਜਿਸ ਦੇ ਵਿੱਚ ਹੋਵੇ ਉਹਨੂੰ ਵਸਤੂ ਨਿਰਦੇਸ਼ ਮੰਗਲ ਕਿਹਾ ਜਾਂਦਾ। ਇੱਕ ਜਿਹੜਾ ਅਦੁੱਤੀ ਬ੍ਰਹਮ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਹੈ, ਉਹ ਓਅੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ। ਚਾਹੇ ਅੰਡਜ, ਜੇਰਜ, ਸੇਤਜ ਤੇ ਉਤਭੁਜ ਚਾਰ ਖਾਣੀਆਂ ਵਿੱਚ ਕੋਈ ਵੀ ਜੀਵ ਹੈ, ਉਹਦਾ ਪ੍ਰਕਾਸ਼ਤਾ ਪਰਮਾਤਮਾ ਵਾਹਿਗੁਰੂ ਆਪ ਆਤਮਾ ਰੂਪ ਕਰਕੇ ਆਧਾਰ ਬਣਿਆ ਹੋਇਆ। ਓਅੰਕਾਰ ਦਾ ਅਰਥ ਉਚਾਰਨ ਮਾਤਰ ਤਮਾਮ ਜੀਵਾਂ ਦੀ ਉਹ ਰਾਖੀ ਕਰਦਾ ਪਰਮਾਤਮਾ। ਏਕਾ ਗਣਿਤ ਵਿਦਿਆ ਦਾ ਊੜਾ ਅੱਖਰੀ ਵਿਦਿਆ ਦਾ ਊੜੇ ਤੇ ਲੱਗੀ ਕਾਰ ਇਸ਼ਾਰਾ ਵਿਦਿਆ ਦਾ ਜਨਾਇਕ ਹੈ। ਤਿੰਨ ਤਰ੍ਹਾਂ ਦੀਆਂ ਵਿਦਿਆ ਦੇਣ ਵਾਲਾ ਇੱਕ ਓਅੰਕਾਰ ਪਰਮਾਤਮਾ ਹੈ। ਇਸ ਲਈ ਇੱਕ ਉਹਨੂੰ ਤਾਂ ਕਿਹਾ ਕਿ ਪਰਮਾਤਮਾ ਦੇ ਵਿੱਚ ਤਿੰਨ ਭੇਦ ਨਹੀਂ ਮੰਨੇ ਗਏ, ਸਜਾਤੀ ਭੇਦ, ਵਜਾਤੀ ਭੇਦ, ਸਵੈਗਤ ਭੇਦ, ਤਿੰਨਾਂ ਤੋਂ ਰਹਿਤ ਹੋਣ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਏਕਾ ਲਾ ਕਰਕੇ ਇੱਕ ਦਾ ਵਾਚਕ ਬਣਾ ਦਿੱਤਾ। ਇਸ ਲਈ ਇੱਕ ਓਅੰਕਾਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਤਮਾਮ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਸਤਿਗੁਰ ਪ੍ਰਸਾਦ, ਉਹਦਾ ਸਰੂਪ ਕੀ ਹੈ ਪਰਮਾਤਮਾ ਦਾ? ਸਤਿਗੁਰੂ ਕਹਿੰਦੇ ਸਤ ਉਹ ਸੱਚਾ ਹੈ। ਤ੍ਰਈ ਕਾਲ ਅਵਾਦ ਅਤਵੰਗ ਸਤਤਵੰਗ ਤਿੰਨਾਂ ਸਮਿਆਂ ਵਿੱਚ ਹੀ ਸੱਚ ਰੂਪ ਹੈ। ਭੂਤ ਕਾਲ ਦੇ ਵਿੱਚ ਵੀ ਸੱਚ ਸੀ, ਵਰਤਮਾਨ ਵਿੱਚ ਵੀ ਸੱਚ ਹੈ, ਭਵਿੱਖਤ ਦੇ ਵਿੱਚ ਵੀ ਸੱਚ ਹੋਵੇਗਾ। ਤਿੰਨਾਂ ਸਮਿਆਂ ਦੇ ਵਿੱਚ ਹੀ ਉਹਦਾ ਸਰੂਪ ਕਦੇ ਖਤਮ ਨਹੀਂ ਹੁੰਦਾ, ਇਸ ਲਈ ਸੱਤ ਸੱਚਾ ਹੈ। ਗੁਰ ਚੇਤਨ ਸਰੂਪ ਹੈ। ਗੋ ਇਤ ਅੰਧਕਾਰ ਸ਼ਿਵ ਭਾਖਾ ਰੂਪ ਪ੍ਰਕਾਸ਼ ਵੇਦ ਮਤ ਸਾਖਾ। ਗੋ ਦਾ ਅਰਥ ਹੁੰਦਾ ਅਗਿਆਨਤਾ ਦਾ ਹਨੇਰਾ, ਰੂਹ ਦਾ ਅਰਥ ਹੁੰਦਾ ਗਿਆਨ ਦਾ ਪ੍ਰਕਾਸ਼। ਸਿੱਖਾਂ ਦੇ ਹਿਰਦਿਆਂ ਵਿੱਚੋਂ ਅਗਿਆਨਤਾ ਬੇਸਮਝੀ ਦਾ ਹਨੇਰਾ ਚੁੱਕ ਕਰਕੇ ਰੂਹ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਉਹ ਗੁਰੂ ਹੈ। ਪ੍ਰਸਾਦ ਦਾ ਅਰਥ ਆਨੰਦ ਸਰੂਪ ਹੈ, ਸੁੱਖ ਸਰੂਪ ਹੈ ਪਰਮਾਤਮਾ। ਐਸੇ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਹੀਏ

ਸਾਨੂੰ ਅੰਗ ਪ੍ਰਤੰਗ ਦਿੱਤੇ ਨੇ, ਛੋਟੇ ਵੱਡੇ ਸਰੀਰ ਤੇ ਅੰਗ ਲੱਗੇ ਹੋਏ ਨੇ। ਇਹਨਾਂ ਅੰਗਾਂ ਦੇ ਉੱਪਰ ਬੰਦਾ ਕਹਿੰਦਾ ਸਰੀਰ ਨੂੰ ਢੱਕਣ ਦੇ ਵਾਸਤੇ ਕੱਪੜਾ ਚਾਹੀਦਾ ਹੈ। ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਾਮ ਨਹੀਂ ਜਪਿਆ, ਅੰਗਾਂ ਦੇ ਉੱਪਰ ਸਰੀਰ ਦੇ ਉੱਪਰ ਕੱਪੜੇ ਨੂੰ ਚੜਾਉਣ ਵਾਸਤੇ ਪਹਿਨਣ ਦੇ ਵਾਸਤੇ ਬੰਦਾ ਯਤਨ ਕਰਦਾ, ਇਸ ਤਰ੍ਹਾਂ ਦਾ ਰੇਸ਼ਮ ਦਾ ਵਸਤਰ ਹੋਣਾ ਚਾਹੀਦਾ ਤਾਂ ਸੁੰਦਰ ਲੱਗੇਗਾ, ਕੋਈ ਪਸ਼ਮੀਨੇ ਦਾ, ਤਿੱਲੇਦਾਰ, ਕੋਈ ਕਢਾਈ ਦਾ, ਜਰੀਦਾਰ ਵਸਤਰ ਹੋਵੇ, ਬੇਕੀਮਤੀ ਹੋਵੇ ਤੇ ਨਾਲੇ ਲੋਕ ਵੇਖਣਗੇ। ਇਹ ਯਤਨ ਕਰਦਾ ਮਨ ਦੇ ਅੰਦਰ ਵੀ ਇਹੋ ਜਿਹਾ ਵਸਤਰ ਹੋਣਾ ਚਾਹੀਦਾ, ਇਹੋ ਜਿਹੀ ਸਿਲਾਈ ਹੋਣੀ ਚਾਹੀਦੀ ਵਸਤਰ ਦੀ। ਨਾਮ ਜਪੇ ਤੋਂ ਬਿਨਾਂ ਜਿਹੜਾ ਅੰਗਾਂ ਦੇ ਉੱਤੇ ਕੱਪੜਾ ਚੜਾਇਆ ਪਹਿਨਣਾ ਹੈ, ਧਾਰਨ ਕਰਨਾ, ਉਹਨੂੰ ਵੀ ਸਤਿਗੁਰੂ ਕਹਿੰਦੇ ਤਰਕਾਰਾ ਨੇ ਜਿਹੜੇ ਯਤਨ ਕਰਦਾ। ਯਤਨ ਕਰਨ ਤੋਂ ਬਾਅਦ ਕੱਪੜਾ ਹੱਥ ਵਿੱਚ ਆ ਗਿਆ, ਦਰਜੀ ਕੋਲੋਂ ਸਿਲਾਈ ਕਰਵਾ ਕੇ ਸਰੀਰ ਦੇ ਉੱਤੇ ਪਹਿਨ ਲਿਆ। ਬੜਾ ਸੋਹਣਾ ਲੱਗਦਾ ਹੈ ਵਸਤਰ ਪਹਿਨਿਆ ਹੋਇਆ, ਪਰੰਤੂ ਜੇ ਪੱਲੇ ਵਿੱਚ ਨਾਮ ਨਹੀਂ ਤਾਂ ਸੁੰਦਰ ਵਸਤਰ ਧਾਰਨ ਕੀਤੇ ਹੋਏ ਨੂੰ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਤਰਕਾਰ ਹੈ। ਨਾ ਤੇ ਕੋਈ ਕੱਪੜਾ ਸਾਧ ਸੰਗਤ, ਨਾ ਸੌਣਾ ਤੇ ਨਾ ਕੋਈ ਖਾਧਾ ਹੋਇਆ ਪ੍ਰਵਾਨ, ਜਿੰਨੀ ਦੇਰ ਪਰਮਾਤਮਾ ਦਾ ਨਾਮ ਪੱਲੇ ਵਿੱਚ ਨਹੀਂ ਹੈ। ਜੇ ਨਾਮ ਪੱਲੇ ਦੇ ਵਿੱਚ ਹੈ, ਖਾਣ ਦੇ ਯਤਨ ਵੀ ਸਫਲੇ ਨੇ, ਖਾਧਾ ਵੀ ਸਫਲਾ ਗੁਰਮੁਖ ਦਾ, ਉਸ ਦੇ ਸੌਣ ਦੇ ਯਤਨ ਵੀ ਸਫਲੇ, ਸੁੱਤਾ ਹੋਇਆ ਵੀ ਪ੍ਰਵਾਨ ਹੈ ਉਸ ਦਾ, ਤੇ ਕੱਪੜਿਆਂ ਦੇ ਵਾਸਤੇ, ਵਸਤਰਾਂ ਵਾਸਤੇ ਮਨ ਅੰਦਰ ਕੀਤੇ ਯਤਨ ਵੀ ਸਫਲੇ ਨੇ, ਸਰੀਰ ਤੇ ਧਾਰਨ ਕੀਤੇ ਹੋਏ ਗੁਰਮੁਖਾਂ ਦੇ ਜਿਹੜੇ ਕੱਪੜੇ ਵਸਤਰ ਨੇ ਉਹ ਵੀ ਸਫਲੇ ਹਨ। ਨਾਮ ਤੋਂ ਬਿਨਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਕਿਸੇ ਲੇਖੇ ਵਿੱਚ ਖਾਣਾ ਨਹੀਂ।

ਸਰੀਰ ਪਰਮਾਤਮਾ ਵਾਹਿਗੁਰੂ ਨੇ ਦਿੱਤਾ ਇਹ ਕਾਹਦੇ ਵਾਸਤੇ ਦਿੱਤਾ ਸੀ? ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ? ਇਹਦੇ ਵਿੱਚ ਆ ਕਰਕੇ ਪਰਮਾਤਮਾ ਦਾ ਨਾਮ ਜਪਣਾ ਸੀ, ਇਸ ਵਿੱਚ ਆ ਕੇ ਭਗਤੀ ਕਰਨੀ ਸੀ, ਸੇਵਾ ਤੇ ਸਿਮਰਨ ਕਰਕੇ ਇਹਨੂੰ ਸਫਲਿਆਂ ਕਰਨਾ ਸੀ। ਇਹ ਕਰਮ ਤਾਂ ਕੀਤੇ ਨਹੀਂ ਜੀਵ ਨੇ, ਜਿਹੜਾ ਸਰੀਰ ਹੈ ਇਹਦੀ ਪੋਚਾ ਪਾਚੀ ਦੇ ਵਿੱਚ ਹੀ ਬੰਦਾ ਲੱਗਿਆ ਰਿਹਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਇਸ ਸਰੀਰ ਅੰਦਰ ਆ ਕੇ ਪਰਮਾਤਮਾ ਦਾ ਤੂੰ ਨਾਮ ਨਾ ਜਪਿਆ, ਤੇਰਾ ਧਾਰਨ ਕੀਤਾ ਹੋਇਆ ਸਰੀਰ ਇਹ ਵੀ ਤਰਕਾਰ ਯੋਗ ਹੈ। ਤੇ ਕੁਟੰਬ ਸਹਿਤ ਸਿਉਂ, ਕੁਟੰਬ ਹੁੰਦਾ ਜਿਹੜਾ ਇਸਤਰੀ ਦੇ ਪੇਟ ਤੋਂ ਵਧਿਆ ਹੋਇਆ ਪਰਿਵਾਰ ਹੈ।

ਹੋ ਗਏ, ਦੋਹਤਰੇ ਹੋ ਗਏ, ਜਿੰਨਾ ਵੀ ਅੱਗੇ ਪਰਿਵਾਰ ਵਧਣਾ, ਕੁੱਖ ਤੋਂ ਉਹਨੂੰ ਕੁਟੰਬ ਕਹਿੰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਸਾਨੂੰ ਸਿੱਖਿਆ ਦਿੰਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਇਹ ਜਿਤਨਾ ਕੁਟੰਬ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਹੈ। ਸਹਿਤ ਦਾ ਅਰਥ ਹੁੰਦਾ ਹੈ ਸਾਹਿਤ, ਜਿਹਦੇ ਨਾਲ ਬੰਦਾ ਬਹੁਤ ਜ਼ਿਆਦਾ ਹਿੱਤ ਪ੍ਰੇਮ ਕਰਦਾ ਉਹ ਪੁੱਤਰ ਹੈ। ਇਸ ਪ੍ਰਕਾਰ ਦੇ ਨਾਲ ਇਸ ਤਰ੍ਹਾਂ ਆਪਣੇ ਪੁੱਤਰ ਦੇ ਨਾਲ ਬੰਦੇ ਨੇ ਬਹੁਤ ਸਨੇਹ ਕੀਤਾ, ਕੁਟੰਬ ਜਿੰਨਾ ਵੀ ਪਰਿਵਾਰ ਉਹਦੇ ਨਾਲ ਸਨੇਹ ਕਰਦਾ, ਸਰੀਰ ਦੇ ਨਾਲ ਮੋਹ ਕਰੀ ਜਾਂਦਾ ਹੈ। ਇਹ ਸਾਰਾ ਕੁਝ ਜੋ ਵੀ ਗਿਣਿਆ ਸਤਿਗੁਰੂ ਕਹਿੰਦੇ

ਇਤ ਦਾ ਅਰਥ ਹੈ ਜਿਸ ਵਿਅਕਤੀ ਨੇ, ਹੁਣ ਦਾ ਅਰਥ ਹੈ ਆਹ ਜਿਹੜਾ ਮਨੁੱਖਾ ਸਰੀਰ ਤੈਨੂੰ ਮਿਲਿਆ ਹੈ, ਇਸ ਮਨੁੱਖਾ ਸਰੀਰ ਵਿੱਚ ਖਸਮ ਆਪਣੇ ਮਾਲਕ ਪਤੀ ਪਰਮਾਤਮਾ ਨੂੰ ਨਹੀਂ ਪਾਇਆ ਪਾਉਣਾ ਕੀਤਾ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਸਾਰੀ ਮਾਇਆ ਹੈ, ਚਾਹੇ ਪੁੱਤਰ ਹੈ, ਚਾਹੇ ਕੁਟੰਬ ਹੈ, ਚਾਹੇ ਸਰੀਰ ਹੈ, ਚਾਹੇ ਸਾਧ ਸੰਗਤ ਕੱਪੜੇ ਨੇ, ਚਾਹੇ ਸੌਣਾ ਤੇ ਚਾਹੇ ਖਾਣਾ ਹੈ। ਤੇ ਜਿਸ ਕਰਕੇ ਪਰਮਾਤਮਾ ਵਾਹਿਗੁਰੂ ਭੁੱਲ ਗਿਆ, ਇਹ ਸਾਰੀ ਮਾਇਆ ਦਾ ਹੀ ਰੂਪ ਹੈ। ਜਿਤ ਹੁਣ ਖਸਮ ਨਾ ਪਾਇਆ, ਜਿਸ ਮਨੁੱਖਾ ਸਰੀਰ ਅੰਦਰ ਇਸ ਵਾਰੀ ਵਿੱਚ ਆ ਕੇ

0: ਸਰੀਰ ਦੀ ਪੌੜੀ ਪਰਮਾਤਮਾ ਨੇ ਸਾਨੂੰ ਦਿੱਤੀ ਹੈ। ਪੌੜੀ ਦਾ ਕੰਮ ਕੀ ਹੁੰਦਾ? ਨੀਵੇਂ ਖੜੇ ਨੂੰ ਕੋਠੇ ਤੱਕ ਲੈ ਜਾਣਾ, ਉੱਪਰ ਕੋਠੇ ਤੇ ਚੜੇ ਹੋਏ ਨੂੰ ਹੇਠਾਂ ਤੱਕ ਲਿਆਉਣਾ, ਤੇ ਇਹ ਪੌੜੀ ਦਾ ਕੰਮ ਇੰਨਾ ਹੀ ਹੁੰਦਾ ਹੈ। ਇਹ ਮਨੁੱਖਾ ਸਰੀਰ ਦੀ ਜਿਹੜੀ ਪੌੜੀ ਹੈ, ਇਹ ਨਿਮਰਤਾ ਵਿੱਚ ਖੜੇ ਹੋਏ ਪਿਆਰੇ ਨੂੰ ਬ੍ਰਹਮ ਲੋਕ ਤੱਕ ਪਰਮਾਤਮਾ ਵਾਹਿਗੁਰੂ ਦੀ ਪੁਰੀ ਤੱਕ ਪਹੁੰਚਾਉਣ ਵਾਲੀ ਹੈ। ਤੇ ਜਿਹੜਾ ਸਾਧ ਸੰਗਤ ਹੰਕਾਰ ਹੈ ਤੇ ਹੰਕਾਰੀ ਬੰਦਾ ਹੋ ਜਾਂਦਾ, ਉਹਨੂੰ ਇਹ ਮਨੁੱਖਾ ਜਨਮ ਦੀ ਪੌੜੀ ਹੇਠਾਂ ਸੁੱਟਣ ਵਾਲੀ ਪੈਰਾਂ ਵਿੱਚ ਰੋਲ ਦਿੰਦੀ ਹੈ। ਪੌੜੀ ਛੁੱਟ ਕੇ ਫਿਰ ਹੱਥ ਨਾ ਆਵੇ। ਜੇ ਇੱਕ ਵਾਰੀ ਮਨੁੱਖਾ ਜਨਮ ਦੀ ਪੌੜੀ ਹੱਥੋਂ ਛੁੱਟ ਗਈ, ਨਿਕਲ ਗਈ, ਖਿਸਕ ਗਈ, ਫਿਰ ਮੁੜ ਕੇ ਇਹ ਪੌੜੀ ਮਨੁੱਖਾ ਸਰੀਰ ਹੱਥ ਨਹੀਂ ਆਉਣਾ। ਵਿਦਵਾਨਾਂ ਨੇ ਵੱਖੋ ਵੱਖਰੇ ਖਿਆਲ ਦਿੱਤੇ ਨੇ। 84 ਲੱਖ ਜਿਹੜੀਆਂ ਜੂਨਾਂ ਮੰਨੀਆਂ ਨੇ, ਜੇ ਇੱਕ ਇੱਕ ਜੂਨ ਕੱਟ ਕੇ ਬੰਦਾ ਤੁਰਿਆ ਜਾਵੇ, ਇਹ ਨਹੀਂ ਪਤਾ ਵੀ ਇੱਕ ਜੂਨੀ ਵਿੱਚ ਕਿੰਨੀ ਵਾਰੀ ਜਨਮ ਲੈਣਾ ਪੈ ਜਾਵੇ ਜਿਹੋ ਜਿਹੇ ਅਸੀਂ ਕਰਮ ਕਰਦੇ ਹਾਂ। ਜੇ ਇੱਕ ਇੱਕ ਜੂਨੀ ਦੇ ਅੰਦਰ ਇੱਕ ਇੱਕ ਜਨਮ ਧਾਰਨ ਕਰਕੇ ਤੁਰਿਆ ਜਾਂਦਾ ਤੇ 7.5 ਅਰਬ ਸਾਲ ਦਾ ਸਮਾਂ ਲੱਗਦਾ 84 ਲੱਖ ਜੂਨਾਂ ਭੋਗਣ ਨੂੰ। ਤੇ ਏਡਾ ਲੰਬਾ ਸਮਾਂ ਸਾਧ ਸੰਗਤ ਜੀ, ਫੇਰ ਮਨੁੱਖਾ ਜਨਮ ਕਿਤੇ ਪ੍ਰਾਪਤ ਹੋਵੇਗਾ, ਫੇਰ ਉਹਦੇ ਵਿੱਚ ਜਪ ਤਪ ਕਮਾਈ ਕਰਾਂਗੇ, ਸੇਵਾ ਸਿਮਰਨ ਨਾਮ ਜਪਾਂਗੇ, ਅਭਿਆਸ ਕਰਾਂਗੇ, ਫੇਰ ਮੁਕਤ ਹੋਵਾਂਗੇ। ਹੁਣ ਕਿੰਨਾ ਸੋਹਣਾ ਸਮਾਂ ਪਰਮਾਤਮਾ ਵਾਹਿਗੁਰੂ ਨੇ ਸਾਨੂੰ ਪੌੜੀ ਦੀ ਨਿਆਈ ਮਨੁੱਖਾ ਸਰੀਰ ਦਿੱਤਾ ਹੈ। ਜੇਕਰ ਇਹ ਪੌੜੀ ਮਨੁੱਖਾ ਸਰੀਰ ਦੀ ਹੱਥੋਂ ਛੁਟਕ ਗਈ, ਨਿਕਲ ਗਈ, ਫਿਰ ਹੱਥ ਨਾ ਆਵੇ, ਫਿਰ ਮੁੜ ਕੇ ਹੱਥ ਨਹੀਂ ਆਉਣੀ ਹੈ। ਪਤਾ ਨਹੀਂ ਕਿੰਨੇ ਯੁੱਗਾਂ ਦੇ ਯੁੱਗ ਲੰਘ ਜਾਣਗੇ। ਪਹਾੜਾਂ ਵਰਗੀਆਂ ਜੂਨਾਂ ਕਿੰਨੇ ਯੁੱਗਾਂ ਦੇ ਯੁੱਗ ਉਹ ਪਹਾੜ ਖੜੇ ਰਹਿੰਦੇ ਨੇ। ਪਹਾੜ ਦੀ ਜੂਨੀ ਉਸ ਵੇਲੇ ਕੱਟੀ ਜਾਣੀ ਜਦੋਂ ਸਾਰਾ ਪਹਾੜ ਕੱਟ ਕਰਕੇ ਖੁਰ ਕਰਕੇ ਇੱਕ ਰੇਤ ਦਾ ਕਿਣਕਾ ਬਣ ਕੇ ਧਰਤੀ ਵਿੱਚ ਡਿੱਗ ਪਵੇ, ਤਾਂ ਫਿਰ ਜੂਨੀਆਂ ਕੱਟੀਆਂ ਜਾਂਦੀਆਂ ਇਹੋ ਜਿਹੇ ਪੱਥਰਾਂ ਦੀਆਂ, ਪਹਾੜਾਂ ਦੀਆਂ। ਇਹ ਸਾਰੀਆਂ ਜੂਨਾਂ ਦੇ ਵਿੱਚ ਹੀ ਲੰਘਣਾ ਪਵੇਗਾ ਜੀਵ। ਇਹ ਮਨੁੱਖਾ ਸਰੀਰ ਦੀ ਪੌੜੀ ਅੱਜ ਤੇਰੇ ਕੋਲ ਹੈ, ਜੇ ਹੱਥੋਂ ਛੁੱਟ ਗਈ ਮੁੜ ਕਰਕੇ ਇਹ ਹੱਥ ਨਹੀਂ ਆਵੇਗੀ।
1: ਅਹਿਲਾ ਜਨਮ ਗਵਾਇਆ,
0: ਜਿਹੜਾ ਅਹਿਲਾ ਸ਼ਬਦ ਹੈ ਇਹਦੇ ਦੋ ਅਰਥ ਨੇ। ਇੱਕ ਤੇ ਅਹਿਲਾ ਦਾ ਅਰਥ ਹੈ ਵੀ ਨਿਸਫਲ, ਬਿਨਾਂ ਕਿਸੇ ਫਲ ਤੋਂ ਮਨੁੱਖਾ ਜਨਮ ਬੰਦੇ ਨੇ ਗਵਾ ਲਿਆ। ਫਲ ਕਿਹੜਾ ਲੱਗਣਾ ਸੀ? ਗਿਆਨ ਦਾ ਫਲ ਲੱਗਣਾ ਸੀ ਜੀਵ ਨੂੰ, ਮੁਕਤੀ ਦਾ ਰਸ ਭਰਨਾ ਸੀ ਉਹਦੇ ਵਿੱਚ। ਇਸ ਫਲ ਤੋਂ ਇਹ ਬਿਨਾਂ ਹੀ ਮਨੁੱਖਾ ਸਰੀਰ ਗਵਾ ਕੇ ਚੱਲਿਆ ਗਿਆ। ਦੂਜਾ ਅਹਿਲਾ ਦਾ ਅਰਥ ਸੁੰਦਰ ਕੀਤਾ ਜਾਂਦਾ ਵੀ ਮਨੁੱਖਾ ਸਰੀਰ ਬੜਾ ਸੁੰਦਰ ਹੈ, ਬੜਾ ਸੋਹਣਾ ਸਰੀਰ ਤੈਨੂੰ ਪਰਮਾਤਮਾ ਵਾਹਿਗੁਰੂ ਨੇ ਦਿੱਤਾ ਤੇ ਇਸ ਨੂੰ ਭੰਗ ਦੇ ਭਾਣੇ ਵਿੱਚ ਹੀ ਤੂੰ ਗਵਾ ਲਿਆ, ਕੋਈ ਚੰਗਾ ਨੇਕ ਕਰਮ ਨਹੀਂ ਕੀਤਾ।

0: ਇਸ ਜੀਵ ਦੀ ਲਿਵ ਹੈ ਸੁਰਤ ਹੈ। ਹਰ ਕੋਈ ਬੰਦਾ ਕਹਿੰਦਾ ਮੇਰੀ ਸੁਰਤ ਪਰਮਾਤਮਾ ਨਾਲ ਜੁੜ ਜਾਵੇ, ਮੈਂ ਨਾਮ ਦਾ ਰਸੀਆ ਹੋ ਜਾਵਾਂ, ਸ਼ਬਦ ਤੇ ਸੁਰਤ ਦਾ ਮੇਲੀ ਹੋ ਜਾਵਾਂ। ਪਰੰਤੂ ਇਹ ਸੁਰਤ ਜੁੜਦੀ ਕਿਉਂ ਨਹੀਂ ਹੈ? ਇਹਦਾ ਕਾਰਨ ਕੀ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਦੂਜਾ ਭਾਉ। ਜਿਹੜਾ ਜੀਵ ਦੇ ਅੰਦਰ ਇੱਕ ਪਰਮਾਤਮਾ ਵਾਹਿਗੁਰੂ ਦੇ ਸਵਰੂਪ ਨੂੰ ਛੱਡ ਕੇ ਦਵੈਤ ਭਾਵ ਬਣੀ ਹੋਈ, ਪਤਾ ਨਹੀਂ ਪਰਮਾਤਮਾ ਇੱਥੇ ਹੋਵੇਗਾ ਜਾਂ ਨਾ ਹੋਵੇਗਾ, ਗੁਰੂ ਮੇਰੀ ਅਰਦਾਸ ਸੁਣੇਗਾ ਜਾਂ ਨਾ ਸੁਣੇਗਾ, ਪਤਾ ਨਹੀਂ ਕਿਰਪਾ ਹੋਵੇਗੀ ਨਾ ਹੋਵੇਗੀ, ਇਹ ਜਿਹੜੀ ਦੁਬਧਾ ਬਣੀ ਰਹਿਣੀ, ਇਹਨੂੰ ਦੂਜਾ ਭਾਉ ਕਹਿੰਦੇ ਨੇ। ਇਸ ਤਰ੍ਹਾਂ ਜਿੰਨੀ ਦੇਰ ਬੰਦੇ ਦੇ ਮਨ ਵਿੱਚ ਦੁਚਿੱਤੀ ਹੁੰਦੀ, ਓਨਾ ਚਿਰ ਮਨ ਦੀ ਇਕਾਗਰਤਾ ਨਹੀਂ ਬਣਦੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਦੇਈ ਲਿਵ ਲਾਗਣ, ਇਹ ਜਿਹੜੀ ਦਵੈਤ ਭਾਵ ਦੁਬਧਾ ਹੈ ਜੀਵ ਦੇ ਅੰਦਰ, ਇਹ ਇਸ ਦੀ ਲਿਵ ਕਹੀਏ ਬਿਰਤੀ ਨੂੰ, ਇਹਦੀ ਸੁਰਤ ਨੂੰ ਪਰਮਾਤਮਾ ਦੇ ਨਾਮ ਵਿੱਚ ਵਾਹਿਗੁਰੂ ਦੇ ਸਰੂਪ ਦੇ ਵਿੱਚ ਲੱਗਣ ਨਹੀਂ ਦਿੰਦੀ ਹੈ।
1: ਹਰ ਕੇ ਚਰਨ ਵਿਸਾਰੇ।
0: ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਦਵੈਤ ਭਾਵ ਲੱਗਦੀ ਕਿੰਨਾ ਨੂੰ ਹੈ? ਗੁਰਮੁਖਾਂ ਨੂੰ ਵੀ ਲੱਗਦੀ ਹੋਵੇਗੀ, ਮਨਮੁਖਾਂ ਨੂੰ ਵੀ। ਸੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ, ਜਿਨ ਹਰ ਕੇ ਚਰਨ ਵਿਸਾਰੇ, ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਨਾਮ ਬਾਣੀ ਰੂਪ ਚਰਨਾਂ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ, ਉਹਨਾਂ ਦੇ ਅੰਦਰ ਦੁਬਧਾ ਭਾਵ ਬਣਿਆ ਰਹਿੰਦਾ ਹੈ, ਉਹਨਾਂ ਦੇ ਅੰਦਰ ਦਵੈਤ ਬਣਦੀ ਹੈ।

0: ਇਹ ਜਿਹੜੇ ਦਇਆ ਆਦਿਕ ਗੁਣ ਨੇ ਇਹਨਾਂ ਦਾ ਤੂੰ ਪਤ ਪਤੀ ਹੈ, ਇਹਨਾਂ ਨੂੰ ਪੈਦਾ ਕਰਨ ਵਾਲਾ ਵੀ ਤੂੰ ਆਪ ਹੈ। ਹੇ ਅਕਾਲ ਪੁਰਖ ਪਰਮਾਤਮਾ, ਤੂੰ ਦਇਆ ਦਾ ਘਰ ਹੈ ਤੇ ਇਸ ਲਈ ਇਹ ਜਿਹੜੇ ਦੈਵੀ ਗੁਣ ਹਨ ਇਹਨਾਂ ਦਾ ਪਤੀ ਤੂੰ ਮਾਲਕ ਹੈ। ਦਾਤਾ ਦਾ ਅਰਥ ਫਿਰ ਜਿਹਨੂੰ ਚਾਹੁੰਦਾ ਤੇ ਤੂੰ ਦਾਤ ਦੇ ਦਿੰਦਾ। ਜਦੋਂ ਪਰਮਾਤਮਾ ਤਰੁੱਠਦਾ ਹੈ ਜਿਹਨੂੰ ਚਾਹੁੰਦਾ ਤੇ ਉਹਨੂੰ ਦੈਵੀ ਗੁਣਾਂ ਦੀ ਦਾਤ ਉਹਦੀ ਝੋਲੀ ਵਿੱਚ ਤੂੰ ਪਾਉਣ ਵਾਲਾ ਹੈ।
1: ਇਹ ਜੰਤ ਵਿਚਾਰੇ
0: ਜਿਹੜੇ ਇਹ ਜੀਵ ਜੰਤ ਪਰਮਾਤਮਾ ਤੁਸੀਂ ਪੈਦਾ ਕੀਤੇ ਨੇ ਇਹ ਕਿਹਦੇ ਵਿਚਾਰੇ ਨੇ? ਭਾਵ ਕੀ ਜੀਵ ਕਰ ਸਕਦਾ? ਜੀਵ ਦੇ ਹੱਥ ਪੱਲੇ ਕੁਝ ਵੀ ਨਹੀਂ ਹੈ। ਇਹ ਬ੍ਰਹਮਾਕਾਰ ਬਿਰਤੀ ਦੁਆਰਾ ਸਤਿਗੁਰੂ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਨੇ। ਜਣਾ ਖਣਾ ਬੰਦਾ ਨਹੀਂ ਕੋਈ ਕਹਿ ਸਕਦਾ ਵੀ ਬੰਦੇ ਦੇ ਵੱਸ ਕੁਝ ਨਹੀਂ, ਜੋ ਕਰਦਾ ਕਰਾਉਂਦਾ ਪਰਮਾਤਮਾ ਕਰਵਾਉਂਦਾ। ਇਹ ਕੇਵਲ ਬ੍ਰਹਮ ਗਿਆਨੀ ਦੀ ਅਵਸਥਾ, ਗੁਰਮੁਖ ਦੀ ਅਵਸਥਾ ਹੈ। ਉਹ ਕਹਿੰਦਾ ਵੀ ਇਹ ਜਿਹੜੇ ਜੰਤ ਜੀਵੇ ਕਿਹਦੇ ਵਿਚਾਰੇ ਹਨ, ਇਹ ਕੀ ਕਰ ਸਕਦੇ ਨੇ?

ਹੁੰਦਾ ਵੀ ਸਾਰੇ ਬੰਧਨ ਟੁੱਟ ਜਾਣੇ ਤੇ ਬੰਦੇ ਨੂੰ ਮੁਕਤੀ ਕਦੋਂ ਮਿਲਦੀ ਜਦੋਂ 6 ਤਰ੍ਹਾਂ ਦੇ ਬੰਧਨ ਟੁੱਟਦੇ ਜੀਵ ਦੇ ਕਰਤਾ ਭੋਗਤਾ ਹੰਗਤਾ ਮਮਤਾ ਜੰਮਣ ਤੇ ਮਰਨ 6 ਪ੍ਰਕਾਰ ਦੇ ਬੰਧਨਾਂ ਤੋਂ ਜਿਹੜਾ ਰਹਿਤ ਹੋ ਜਾਂਦਾ ਉਹਨੂੰ ਮੁਕਤ ਰੂਪ ਕਿਹਾ ਜਾਂਦਾ ਇਹ ਜਿਹੜੇ ਜੀਵ ਹਨ ਪਰਮਾਤਮਾ ਜੀ ਤੇਰੀ ਕਿਰਪਾ ਦੇ ਨਾਲ ਹੀ ਮੁਕਤ ਹੋ ਰਹੇ ਨੇ ਬੰਧ ਦਾ ਅਰਥ ਜਿਹੜੇ ਬੰਧਨਾਂ ਦੇ ਵਿੱਚ ਬੰਦੇ ਫਸੇ ਹੋਏ ਨੇ ਜਿਨ੍ਹਾਂ ਦੇ ਬੰਧਨ ਨਹੀਂ ਕੱਟੇ ਜਾ ਰਹੇ ਇਹ ਵੀ ਪਰਮਾਤਮਾ ਤੇਰੇ ਹੁਕਮ ਦੇ ਨਾਲ ਹੀ ਹੈ ਕਿਸੇ ਨੂੰ ਮੁਕਤੀਆਂ ਮਿਲਦੀਆਂ ਨੇ ਦੁਨੀਆਂ ਵਿੱਚ ਕੋਈ ਐਸੇ ਬੰਧਨ

ਗੁਰਮੁਖ ਪਿਆਰੇ ਹਨ ਉਹੀ ਇਸ ਤਰ੍ਹਾਂ ਦੇ ਬਚਨਾਂ ਨੂੰ ਆਖ ਕਹੀਏ ਬੋਲ ਕਰਕੇ ਬਖਾਣੇ ਕਥਨ ਕਰਦੇ ਨੇ ਜਾਂ ਅਖਾਣਾਂ ਦੇ ਦੁਆਰਾ ਉਹ ਕਹਿੰਦੇ ਹਨ ਕਿ ਪਰਮਾਤਮਾ ਜੀ ਜਿੰਨੀਆਂ ਵੀ ਮੁਕਤੀਆਂ ਨੇ ਚਾਰ ਮੁਕਤੀਆਂ ਮੰਨੀਆਂ ਬੈਕੁੰਠ ਦੀਆਂ ਸਲੋਕ ਸਰੂਪ ਸਮੀਪ ਤੇ ਸਜੁਜ ਮੁਕਤੀ ਤੇ ਪੰਜਵੀਂ ਮੁਕਤੀ ਇਹਨਾਂ ਤੋਂ ਉੱਪਰ ਕੇਵਲ ਮੋਕਸ਼ਤਾ ਹੈ ਤੇ ਜਿਸ ਪ੍ਰਕਾਰ ਪਾਣੀ ਦੇ ਵਿੱਚ ਜਾ ਕੇ ਪਾਣੀ ਸਮਾ ਜਾਣਾ ਦੁੱਧ ਦੇ ਵਿੱਚ ਦੁੱਧ ਜਾ ਕੇ ਲੀਨ ਹੋ ਜਾਣਾ ਫਿਰ ਉਹ ਵੱਖਰੇ ਨਹੀਂ ਹੁੰਦੇ ਇਸੇ ਪ੍ਰਕਾਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਪਿਆਰਾ ਪਰਮੇਸ਼ਰ ਵਿੱਚ ਜਾ ਕੇ ਜਲਦੀ ਨਿਆਈ ਅਭੇਦ ਹੋ ਜਾਣਾ ਇਹਨੂੰ ਕੇਵਲ ਮੋਕਸ਼ਤਾ ਕਹਿੰਦੇ ਨੇ ਇਹ ਜਿਹੜੀ ਐਸੀ ਮੁਕਤੀ ਹੈ ਪਰਮਾਤਮਾ ਜੀ ਇਹ ਵੀ ਤੇਰੇ ਹੁਕਮ ਦੇ ਨਾਲ ਹੀ ਮਿਲਦੀ ਹੈ ਜਿਹੜੀ ਮੁਕਤੀ ਤੋਂ ਰਹਿਤ ਛੇ ਤਰ੍ਹਾਂ ਦੇ ਬੰਧਨਾਂ ਵਿੱਚ ਖਾਚਿਤ ਹੋਣਾ ਜੀਵਨੇ ਇਹ ਵੀ ਤੇਰੇ ਹੁਕਮ ਦੇ ਨਾਲ ਹੈ ਐਸਾ ਆਖ ਬਖਾਣੇ ਤੇ ਇਸ ਤਰ੍ਹਾਂ ਦੇ ਜਿਹੜੇ ਬਚਨ ਹਨ

0: ਜਿਹੜਾ ਗੁਰੂ ਸਾਹਿਬ ਦੇ ਚਲਾਏ ਹੋਏ ਮਾਰਗ ਤੇ ਚੱਲਦਾ ਹੈ, ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕਰਕੇ ਤੁਰਦਾ ਹੈ, ਵੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਗੁਰੂ ਸਾਹਿਬ ਨੇ ਜੋ ਕਿਹਾ ਮੇਰੇ ਭਲੇ ਵਾਸਤੇ ਹੈ, ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ। ਜ਼ਿੰਦਗੀ ਅੰਦਰ ਦੁੱਖ ਮਿਲਦੇ ਨੇ, ਪਰਮਾਤਮਾ ਉਹਦੇ ਵਿੱਚ ਵੀ ਜੀਵ ਤੇਰਾ ਭਲਾ ਕਰ ਰਿਹਾ। ਜ਼ਿੰਦਗੀ ਅੰਦਰ ਸੁੱਖ ਦਿੱਤੇ, ਉਹਦੇ ਵਿੱਚ ਵੀ ਪਰਮਾਤਮਾ ਵਾਹਿਗੁਰੂ ਤੇਰਾ ਭਲਾ ਕਰੇਗਾ। ਇਸ ਲਈ ਜਿਹੜੇ ਭਾਣੀ ਦੇ ਚੱਲਦੇ ਨੇ, ਪਰਮਾਤਮਾ ਦੇ ਹੁਕਮ ਦੀ ਅਦੋਲੀ ਨਹੀਂ ਕਰਦੇ, ਪ੍ਰਤੀਕੂਲ ਹੋ ਕੇ ਨਹੀਂ ਚੱਲਦੇ, ਉਹਨਾਂ ਨੂੰ ਗੁਰਮੁਖ ਕਿਹਾ ਜਾਂਦਾ। ਗੁਰਮੁਖ ਹੋਵੇ ਸੋ ਮੁਕਤ ਕਹੀ ਹੈ। ਜਿਹੜੇ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਗੁਰਮੁਖ ਹੁੰਦੇ ਨੇ, ਉਹਨਾਂ ਨੂੰ ਮੁਕਤੀ ਦਾ ਰੂਪ ਕਿਹਾ ਜਾਂਦਾ। ਉਹ ਬੰਧਨਾਂ ਤੋਂ ਰਹਿਤ ਹੋ ਕਰਕੇ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਨ।
1: ਮਨਮੁਖ ਬੰਦ ਵਿਚਾਰੇ,
0: ਜਿਹੜੇ ਵਿਚਾਰੇ ਮਨਮੁਖ ਨੇ, ਜਿਨ੍ਹਾਂ ਨੂੰ ਗੁਰੂ ਦੀ ਸਿੱਖਿਆ ਸੁਣਨੀ ਚੰਗੀ ਨਹੀਂ ਲੱਗਦੀ ਤੇ ਗੁਰੂ ਦੇ ਬਚਨਾਂ ਤੇ ਕਦੇ ਚੱਲ ਹੀ ਨਹੀਂ ਸਕਦੇ ਜ਼ਿੰਦਗੀ ਦੇ ਵਿੱਚ, ਉਹ ਮਨਮੁਖ ਜਿਹੜੇ ਵਿਚਾਰੇ ਨੇ ਬੰਦ ਬੰਧਨਾਂ ਵਿੱਚ ਹੀ ਬੰਨੇ ਪਏ ਨੇ, ਉਹਨਾਂ ਨੂੰ ਕਦੇ ਮੁਕਤੀ ਨਹੀਂ ਪ੍ਰਾਪਤ ਹੁੰਦੀ। ਗੁਰਮੁਖ ਪਿਆਰੇ ਸਦਾ ਮੁਕਤ ਨੇ, ਮਨਮੁਖ ਵਿਚਾਰੇ ਜਿਹੜੇ

ਨੂੰ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਕਿਹੜੇ ਗੁਰੂ ਪਿਆਰੇ ਮੁਕਤ ਹੁੰਦੇ? ਸਤਿਗੁਰੂ ਕਹਿੰਦੇ ਸੋ ਜਨ ਮੁਕਤ। ਭਾਈ ਉਹ ਗੁਰਮੁਖ ਪਿਆਰੇ ਮੁਕਤ ਨੇ, ਬੰਧਨਾਂ ਤੋਂ ਰਹਿਤ ਹਨ, ਪਰਮੇਸ਼ਰ ਦੇ ਸਰੂਪ ਵਿੱਚ ਭੇਦ ਹੋ ਗਏ ਨੇ। ਜਿਸ ਏਕ ਲਿਵ ਲਾਗੀ, ਜਿਨ੍ਹਾਂ ਦੀ ਏਕ ਅਦੁੱਤੀ ਸਰੂਪ ਪਰਮਾਤਮਾ ਇੱਕ ਓਅੰਕਾਰ ਪਰਮੇਸ਼ਰ ਦੇ ਨਾਲ ਲਿਵ ਕਹੀਏ ਸੁਰਤ ਲੱਗ ਗਈ, ਜਿਨ੍ਹਾਂ ਦੇ ਅੰਦਰੋਂ ਦਵੈਤ ਪੁਣਾ ਚੁੱਕਿਆ ਗਿਆ, ਮਨ ਇਕਾਗਰ ਹੋ ਗਿਆ, ਤੇ ਸੁਰਤ ਜਿਨ੍ਹਾਂ ਦੀ ਪਰਮਾਤਮਾ

ਸਦੀਵ ਕਾਲ ਹਰ ਵਕਤ ਹਰ ਸਮੇਂ ਪਰਮਾਤਮਾ ਦੇ ਨਾਲੇ ਨਾਲ ਹੀ ਰਹਿੰਦੇ ਨੇ। ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਾ। ਪਰਮਾ

0: ਜਾਤ ਕਹੀਏ ਮਰਿਆਦਾ ਹੈ, ਉਹਨਾਂ ਦੀ ਚਾਲੀ ਹੈ, ਉਹਨਾਂ ਦੀ ਰੀਤ ਹੈ, ਉਹ ਗਹਿਣ ਦਾ ਅਰਥ ਗੁਪਤ ਹੁੰਦੀ ਹੈ। ਦੁਨੀਆਂ ਤੋਂ ਛੁਪ ਕਰਕੇ ਰਹਿੰਦੇ ਨੇ, ਦੁਨੀਆਂ ਵਿੱਚ ਆਪਣੀ ਚਾਲੀ ਮਰਿਆਦਾ ਰੀਤ ਨੂੰ ਪ੍ਰਗਟ ਨਹੀਂ ਉਹ ਕਰਦੇ। ਜਿਵੇਂ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਗੁਰਮੁਖ ਪਿਆਰੇ ਕਹਿੰਦੇ, ਛੁਪੇ ਰਹਿਣ ਦੀ ਚਾਹ ਛੁਪ ਤੁਰ ਜਾਣ ਦੀ ਪੂਰੀ ਹੁੰਦੀ ਨਾ, ਮੈਂ ਤਰਲੇ ਲੈ ਰਿਹਾ। ਗੁਰਮੁਖ ਪਿਆਰਾ ਜੋ ਵੀ ਕਰਮ ਕਰੇਗਾ ਦੁਨੀਆਂ ਤੋਂ ਛੁਪ ਕੇ ਕਰਦਾ ਹੈ। ਅੰਮ੍ਰਿਤ ਵੇਲੇ ਉੱਠਣਾ ਤੇ ਲੋਕ ਸਮਝਦੇ ਵੀ ਸੁੱਤਾ ਹੀ ਪਿਆ ਹੈ, ਉਹ ਅੰਮ੍ਰਿਤ ਵੇਲਾ ਵੀ ਸਾਂਭ ਲੈਂਦਾ ਗੁਪਤ ਰੂਪ ਦੇ ਵਿੱਚ। ਇਸ਼ਨਾਨ ਕਰਨ ਲੱਗਿਆਂ ਪਤਾ ਨਹੀਂ ਲੱਗਣ ਦਿੰਦਾ ਪਰਿਵਾਰ ਤੱਕ ਵੀ ਕਦੋਂ ਇਸ਼ਨਾਨ ਕਰਕੇ ਚੌਂਕੜੀ ਵਿੱਚ ਬੈਠ ਗਿਆ। ਸਿਮਰਨ ਕਰਨ ਲੱਗਿਆਂ ਤੇ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪਣ ਲੱਗਿਆਂ ਕਿਸੇ ਨੂੰ ਭੇਤ ਨਹੀਂ ਦਿੰਦਾ। ਉਹਨਾਂ ਗੁਰਮੁਖਾਂ ਦੀ ਜਿਹੜੀ ਗਤ ਰੀਤੀ ਮਰਿਆਦਾ ਹੁੰਦੀ ਗਹਿਣ ਕਹੀਏ, ਉਹ ਗੁਪਤ ਰੂਪ ਦੇ ਵਿੱਚ ਰਹਿੰਦੇ ਨੇ। ਕਹੀ ਨਾ ਜਾਈ ਫਿਰ ਬੰਦਾ ਕੀ ਕਹਿ ਸਕਦਾ ਉਹਨਾਂ ਦੇ ਬਾਰੇ। ਉਹਨਾਂ ਗੁਰਮੁਖਾਂ ਦੀ ਅਵਸਥਾ ਨੂੰ ਗੁਰਮੁਖ ਸਮਝ ਸਕਦੇ ਨੇ ਤੇ ਬ੍ਰਹਮ ਗਿਆਨੀ ਦੀ ਗਤ ਨੂੰ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ। ਗੁਰਮੁਖ ਪਿਆਰਿਆਂ ਦੀ ਗਹਿਣ ਜਿਹੜੀ ਗੁਪਤ ਗਤ ਰੀਤੀ ਮਰਿਆਦਾ ਹੈ, ਉਹਨਾਂ ਦੀ ਚਾਲੀ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ।
1: ਆਪ ਸਵਾਰੇ
0: ਕਿਉਂਕਿ ਉਹਨਾਂ ਨੂੰ ਸੱਚੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਆਪ ਜੀਵਨ ਸਵਾਰੇ ਨੇ ਉਹਨਾਂ ਦੇ। ਜਿਨ੍ਹਾਂ ਤੇ ਵਾਹਿਗੁਰੂ ਦੀ ਸਿੱਧੀ ਕਿਰਪਾ ਹੋ ਜਾਵੇ, ਗੁਰੂ ਦੀ ਬਖਸ਼ਿਸ਼ ਹੋ ਜਾਵੇ, ਉਹਨਾਂ ਦੀ ਮਰਿਆਦਾ ਨੂੰ ਫਿਰ ਆਪਣੇ ਵਰਗਾ ਅਲਪਾਗ ਜੀਵ ਕੀ ਬਿਆਨ ਕਰ ਸਕਦਾ। ਕੋਈ ਰੀਸ ਕਰੇ ਤਾਂ ਰੀਸਾਂ ਵੀ ਨਹੀਂ ਉਹਨਾਂ ਦੀਆਂ ਹੋ ਸਕਦੀਆਂ। ਉਹਨਾਂ ਦੇ ਬਚਨਾਂ ਤੇ ਚੱਲ ਕਰਕੇ ਜੀਵਨ ਸਫਲਾ ਹੋ ਸਕਦਾ। ਕੋਈ ਕਿਣਕਾ ਮਾਤਰ ਉਹਨਾਂ ਦੀ ਜ਼ਿੰਦਗੀ ਵਿੱਚੋਂ ਗੁਣ ਜ਼ਿੰਦਗੀ ਵਿੱਚ ਜੇ ਕਿਤੇ ਵਸ ਜਾਵੇ। ਸੱਚੇ ਪਰਮਾਤਮਾ ਵਾਹਿਗੁਰੂ ਨੇ

ਜੀਵਾਂ ਦੇ ਹਿਰਦੇ ਵਿੱਚ ਭਰਮ ਪਿਆ ਹੋਇਆ, ਭੇਦ ਭਰਮ ਕਰ ਤਤ ਭਰਮ ਪੁੰਨ ਭਰਮ ਸੰਗ ਵਿਕਾਰ, ਬ੍ਰਹਮ ਇਤਰ ਜਗ ਸਤ ਭਰਮ ਪੰਚੋ ਭਰਮ ਸੰਸਾਰ। ਪੰਜ ਤਰ੍ਹਾਂ ਦਾ ਭਰਮ, ਭਰਮ ਦਾ ਅਰਥ ਹੁੰਦਾ ਵੀ ਭੁਲੇਖਾ ਪੈ ਜਾਣਾ। ਬੰਦਾ ਸੜਕ ਤੇ ਤੁਰਿਆ ਜਾ ਰਿਹਾ ਮੋਟਰ ਕਾਰ ਗੱਡੀ ਵਿੱਚ, ਅੱਗੇ ਦੋ ਪਾਸਿਆਂ ਨੂੰ ਰਸਤਾ ਮੁੜਦਾ ਹੈ, ਉੱਥੇ ਕੋਈ ਬੋਰਡ ਨਾ ਲਿਖ ਕੇ ਲਾਇਆ ਹੋਵੇ ਤੇ ਬੰਦਾ ਸੱਜੇ ਮੁੜ ਜਾਵੇ, ਮਨ ਵਿੱਚ ਉਹਦੇ ਭਰਮ ਪਿਆ ਰਹਿੰਦਾ ਵੀ ਸ਼ਾਇਦ ਮੈਂ ਕਿਤੇ ਖੱਬੇ ਨਾ ਮੁੜਨਾ ਸੀ, ਮੈਂ ਕਿਤੇ ਗਲਤ ਮੰਜ਼ਿਲ ਤੇ ਨਾ ਚੱਲਿਆ ਜਾਵਾਂ। ਫਿਰ ਜਿੰਨੀ ਦੇਰ ਕਿਸੇ ਤੋਂ ਪੁੱਛੇਗਾ ਨਹੀਂ, ਕੋਈ ਬੋਰਡ ਨਹੀਂ ਲਿਖਿਆ ਪੜੇਗਾ, ਉਨੀ ਦੇਰ ਭਰਮ ਨਹੀਂ ਜਾਂਦਾ। ਇਸੇ ਪ੍ਰਕਾਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਦੇ ਵਾਸਤੇ ਤੇ ਬੰਦਾ ਬਹੁਤ ਤਰ੍ਹਾਂ ਦੇ ਸਾਧਨ ਕਰਦਾ ਜ਼ਿੰਦਗੀ ਵਿੱਚ, ਕਦੇ ਤੇ ਆਪਣੀ ਮਰਜ਼ੀ ਦੇ ਨਾਲ ਹੀ ਭੁੱਖਾ ਬੈਠ ਜਾਂਦਾ ਵੀ ਇਸ ਤਰ੍ਹਾਂ ਹੀ ਰੱਬ ਮਿਲ ਜਾਵੇਗਾ, ਕਦੇ ਸਾਧ ਸੰਗਤ ਜਲ ਧਾਰੇ ਕਰਨ ਲੱਗ ਜਾਂਦਾ ਵੀ ਸਰੀਰ ਨੂੰ ਦੁੱਖ ਦੇਵਾਂ ਤਾਂ ਰੱਬ ਮਿਲੇਗਾ, ਕਦੇ ਧੂਣੀਆਂ ਤਾਉਣ ਲੱਗ ਜਾਂਦਾ, ਕਦੇ ਕੋਈ ਸਾਧਨ ਕਰਦਾ ਤੇ ਮਨ ਵਿੱਚ ਭਰਮ ਨਹੀਂ ਜਾਂਦਾ ਵੀ ਪਤਾ ਨਹੀਂ ਰੱਬ ਮਿਲੇਗਾ ਜਾਂ ਨਹੀਂ ਮਿਲੇਗਾ। ਫਿਰ ਕਦੋਂ ਭਰਮ ਚੁੱਕਿਆ ਜਾਣਾ? ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁਟੇਗਾ, ਗੁਰੂ ਸਾਹਿਬ ਨੂੰ ਮਾਰਗ ਰਸਤਾ ਦੱਸਣਗੇ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰਨ ਕਰ ਜੀਵ ਪਰਮਾਤਮਾ ਵਾਹਿਗੁਰੂ ਦਾ, ਤੇ ਚਾਹੇ ਘਰ ਵਿੱਚ ਬੈਠ ਕੇ ਜਪ ਲੈ, ਚਾਹੇ ਜੰਗਲ ਵਿੱਚ ਬੈਠ ਕੇ ਜਪੀ ਚੱਲ, ਚਾਹੇ ਤੀਰਥ ਤੇ ਬੈਠ ਕੇ ਜਪ ਲੈ, ਜਿੱਥੇ ਵੀ ਜਪੇਗਾ ਤੇਰੇ ਤੇ ਬਖਸ਼ਿਸ਼ ਹੋਵੇਗੀ, ਤਮਾਮ ਸੁੱਖ ਤੇਰੀ ਝੋਲੀ ਵਿੱਚ ਆ ਜਾਣਗੇ, ਜੀਵਨ ਸਫਲਾ ਹੋ ਜਾਵੇਗਾ। ਤੇ ਸਾਧ ਸੰਗਤ ਜੀ, ਇਹ ਜਿਹੜਾ ਭਰਮ ਹੁੰਦਾ ਇਹ ਬੰਦੇ ਨੂੰ ਭੁਲਾ ਦਿੰਦਾ ਹੈ। ਭਰਮ ਭੁਲਾਣੇ ਸੇ ਮਨਮੁਖ ਕਹੀ ਹੈ, ਜਿਹੜੇ ਭਰਮ ਦੇ ਭੁਲਾਏ ਹੁੰਦੇ ਨੇ ਉਹਨਾਂ ਨੂੰ ਮਨ

ਲੋਕ ਦੇ ਵਿੱਚ ਕੁਝ ਮਿਲਦਾ ਹੈ, ਨਾ ਪਾਰੇ ਪਰਲੇ ਪਰਲੋਕ ਵਿੱਚ ਵੀ ਜਾ ਕੇ ਕੁਝ ਨਹੀਂ ਮਿਲਦਾ, ਉੱਥੇ ਤੱਕ ਪਹੁੰਚ ਹੀ ਨਹੀਂ ਹੁੰਦੀ ਮਨਮੁੱਖ ਬੰਦੇ ਦੀ। ਤੇ ਇੱਕ ਮਾਤ ਲੋਕ ਹੈ, ਇਸ ਉਰਵਾਰ ਮਾਤ ਲੋਕ ਦੇ ਅੰਦਰ ਮਨਮੁੱਖ ਨੂੰ ਵਿਰਾਗ ਨਹੀਂ ਪੈਦਾ ਹੁੰਦਾ। ਤੇ ਪਾਰ ਦਾ ਅਰਥ ਜਿਹੜਾ ਪਰਲਾ ਕਿਨਾਰਾ ਪਰਲੋਕ ਹੈ, ਉੱਥੇ ਜਾਣ ਵਾਸਤੇ ਗਿਆਨ ਚਾਹੀਦਾ, ਉਹਨੂੰ ਗਿਆਨ ਨਹੀਂ ਮਿਲਦਾ। ਜਿਸ ਬੰਦੇ ਦੇ ਮਨ

ਹੈ ਜਿਨ੍ਹਾਂ ਤੇ ਪਰਮਾਤਮਾ ਦੀ ਨਜ਼ਰ ਹੋ ਜਾਂਦੀ। ਉਹਦੀ ਮਹਾਰਾਜ ਨਿਸ਼ਾਨੀ ਕੀ ਹੋਵੇਗੀ ਜਿਨ੍ਹਾਂ ਤੇ ਕਿਰਪਾ ਹੈ ਪਰਮਾਤਮਾ ਦੀ? ਸਤਿਗੁਰੂ ਕਹਿੰਦੇ ਗੁਰ ਕਾ ਸ਼ਬਦ ਸੰਭਾਲੇ। ਉਹ ਰਾਤ ਦਿਨ ਉੱਠਦੇ ਬੈਠਦੇ ਤੁਰਦੇ ਫਿਰਦੇ ਗੁਰੂ ਦੇ ਸ਼ਬਦ ਉਪਦੇਸ਼ ਨੂੰ ਸੰਭਾਲੇ ਯਾਦ ਕਰਦੇ ਨੇ, ਗੁਰੂ ਦੇ ਬਚਨ ਨੂੰ ਚਿੰਤਨ ਕਰਦੇ ਨੇ, ਨਾਮ ਦਾ ਅਭਿਆਸ ਕਰਦੇ ਨੇ। ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨਕੈ ਸਦਕਾਮ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਪਰਮਾਤਮਾ

ਅਸੀਂ ਪਰਮਾਤਮਾ ਦੇ ਜਨ ਬਣ ਗਏ, ਮਨ ਕਰਕੇ ਪਰਮਾਤਮਾ ਨਾਲ ਜੁੜ ਗਏ। ਜਿਨ੍ਹਾਂ ਨੇ ਮਨ ਗੁਰੂ ਨੂੰ ਭੇਟਾ ਵਿਚ ਰੱਖ ਦਿੱਤਾ, ਪਰਮਾਤਮਾ ਵਾਹਿਗੁਰੂ ਨੂੰ ਆਪਣਾ ਮਨ ਦੇ ਦਿੱਤਾ, ਮਾਇਆ ਮਾਹੇ ਨਿਸਤਾਰੇ, ਉਨ੍ਹਾਂ ਨੂੰ ਪਰਮਾਤਮਾ ਮਾਇਆ ਦੇ ਵਿਚ ਰੱਖ ਕਰਕੇ ਨਿਸ ਪਰਪੰਚ ਅਵਿਦਿਆ ਐਸੇ ਸੰਸਾਰ ਤੋਂ ਤਾਰ ਦਿੰਦਾ ਹੈ। ਫੇਰ ਨੀ ਘੁੰਮਣ ਘੇਰੀਆਂ ਵਿਚ ਪਰਮਾਤਮਾ ਪੈਣ ਦਿੰਦਾ, ਵਾਰ ਵਾਰ ਜਿਵੇਂ ਜੰਮ ਜੰਮ ਮਰੇ ਮਰੇ ਫੇਰ ਜੰਮੈ, ਬਹੁਤ ਸਜਾਏ ਪਾਇਆ ਦੇਸ ਲੰਮੈ। ਵਾਰ ਵਾਰ ਬੰਦਾ ਜੰਮਦਾ ਤੇ ਵਾਰ ਵਾਰ ਹੀ ਮਰਦਾ ਹੈ, ਵਾਰ ਵਾਰ ਦੁੱਖ ਭੋਗਦਾ, ਵਾਰ ਵਾਰ ਹੀ ਜ਼ਿੰਦਗੀ ਦੇ ਸੁੱਖ ਮਾਣਦਾ ਹੈ। ਆਉਣਾ ਜਾਣਾ ਉਨ੍ਹਾਂ ਗੁਰਮੁਖ ਪਿਆਰਿਆਂ ਦਾ ਖਤਮ ਹੋ ਜਾਂਦਾ ਜਿਹੜੇ ਹਰੀ ਦੇ ਜਨ ਪਿਆਰੇ ਬਣ ਜਾਂਦੇ। ਪਰਮਾਤਮਾ ਮਾਇਆ ਦੇ ਵਿਚ ਰੱਖ ਕਰਕੇ ਮਾਇਆ ਸਰੀਰ ਵਿਚ, ਮਾਇਆ ਪਰਿਵਾਰਾਂ ਵਿਚ, ਮਾਇਆ ਜਿਹੜਾ ਸੰਸਾਰ

ਭਾਈ ਜਿਸ ਬੰਦੇ ਦੇ ਮਸਤਕ ਮੱਥੇ ਦੇ ਭਾਗ ਜਿਹੜੇ ਲੇਖ ਨੇ ਮੱਥੇ ਦੇ ਕਰਮ ਹਨ ਇਹ ਉਤਕ੍ਰਿਸ਼ਟ ਲਿਖੇ ਹੋਣ ਬੜੇ ਚੰਗੇ ਨੇਕ ਕਰਮ ਜਿਸ ਦੇ

ਨਾਲ ਮੌਤ ਦਾ ਦੁੱਖਦਾਈ ਸਮਾਂ ਉਹਨੂੰ ਵੀ ਮਾਰ ਕਰਕੇ ਬਦਾਰੇ ਖਤਮ ਕਰ ਦਿੰਦੇ ਨੇ। ਨਹੀਂ ਕਾਲ ਮਾਰਦਾ ਸਾਨੂੰ, ਮੌਤ ਵਾਰ ਵਾਰ ਮਾਰਦੀ, ਹਰ ਜੂਨੀ ਵਿੱਚ ਮੌਤ ਆਉਂਦੀ ਹੈ। ਜਨਮੰਗ ਤਾਂ ਮਰਨੰਗ, ਜੇ ਜਨਮ ਹੋਇਆ ਤੇ ਮਰਨਾ ਜ਼ਰੂਰ ਹੋਵੇਗਾ, ਜੇ ਮਰਨਾ ਹੋਇਆ ਤੇ ਫਿਰ ਜਨਮ ਅੱਗੇ ਜ਼ਰੂਰ ਹੋਵੇਗਾ। ਇਹ ਜੰਮਣਾ ਤੇ ਮਰਨਾ ਸਾਧ ਸੰਗਤ ਉਹਨਾਂ ਗੁਰਮੁਖ ਪਿਆਰਿਆਂ ਦਾ ਮੁਕਤ ਹੁੰਦਾ ਤੇ ਜਿਹੜੇ ਪਰਮਾਤਮਾ ਵਾਹਿਗੁਰੂ ਦੇ ਮਨ ਵਿੱਚ ਪਿਆਰੇ ਲੱਗਦੇ ਭਾ ਜਾਂਦੇ ਨੇ ਉਹ ਫਿਰ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ। ਨਾਨਕ ਭਾਗ ਹੋਵੇ ਜਿਸ ਮਸਤਕ, ਜਿਨ੍ਹਾਂ ਦੇ ਮਸਤਕ ਦੇ ਮੱਥੇ ਦੇ ਬਹੁਤ ਹੀ ਚੰਗੇ ਉਤਕ੍ਰਿਸ਼ਟ ਲੇਖ ਜਿਹੜੇ ਪਰਮਾਤਮਾ ਨੇ ਲਿਖੇ ਨੇ, ਕੱਲ ਹੈ ਮਾਰ ਵਦਾਰੇ, ਉਹਨਾਂ ਨੂੰ ਮੌਤ ਨਹੀਂ ਮਾਰਦੀ, ਉਹ ਕਾਲ ਦੇ ਦੁੱਖਦਾਈ ਸਮੇਂ ਨੂੰ ਮਾਰ ਕਰਕੇ ਵਦਾਰੇ ਨਿਵਿਰਤ ਕਰ ਦਿੰਦੇ ਨੇ। ਫਿਰ ਉਹਨਾਂ ਦਾ ਤਾਂ ਜਾਣਾ ਇਉਂ ਹੁੰਦਾ ਵੀ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਲਾਹ ਕੇ ਗਲ ਵਿੱਚੋਂ ਰੱਖ ਦੇਵੇ, ਪਤਾ ਹੀ ਨਹੀਂ ਲੱਗਦਾ ਕਦੋਂ ਸਰੀਰ ਗੁਰਮੁਖ ਛੱਡ ਜਾਂਦੇ ਨੇ। ਸਾਡੇ ਵਰਗਿਆਂ ਦਾ ਜਾਣਾ ਹੁੰਦਾ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਰਾਏ। ਤੇ ਬਹੁਤ ਔਖਾ ਹੈ ਅੰਤਲਾ ਸਮਾਂ ਜਦੋਂ ਜੀਵ ਦਾ ਸਰੀਰ ਛੁੱਟਦਾ, ਉਹਦੇ ਵਾਸਤੇ ਬੰਦਾ ਜਪ ਤਪ ਕਰਦਾ ਸਾਰੀ ਜ਼ਿੰਦਗੀ ਕਿ ਅੰਤਲਾ ਸਵਾਸ ਸੌਖਾ ਨਿਕਲ ਜਾਵੇ, ਅੰਤਲੇ ਸਮੇਂ ਧਿਆਨ ਜੁੜ ਜਾਵੇ ਪਰਮਾਤਮਾ ਨਾਲ, ਬਾਣੀ ਤਾਂ ਪੜ੍ਹੀ ਦੀ ਹੈ, ਸਿਮਰਨ ਤਾਂ ਕਰੀਦਾ ਵੀ ਅੰਤਲੇ ਸਮੇਂ ਸੁਰਤ ਉੱਥੇ ਚਲੀ ਜਾਵੇ। ਤੇ ਜਦੋਂ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ, ਗੁਰੂ ਦੇ ਚਰਨਾਂ ਵਿੱਚ ਜਾ ਕੇ ਜੁੱਟ ਗਈ ਤੇ ਕਿੰਨੇ ਵੀ ਸਮਾਨ ਬੱਜਰ ਪਾਪ ਕਿਉਂ ਨਾ ਕੀਤੇ ਹੁਣ ਜ਼ਿੰਦਗੀ ਵਿੱਚ, ਪਰਮਾਤਮਾ ਦਾ ਨਾਮ ਅੰਤਲੇ ਸਮੇਂ ਜ਼ਰੂਰ ਮੁਕਤੀ ਦੇ ਦਿੰਦਾ ਜੇ ਸੁਰਤ ਉੱਥੇ ਚਲੀ ਗਈ। ਸੁਰਤ ਤਾਂ ਜਾਵੇਗੀ ਜੇ ਜ਼ਿੰਦਗੀ ਵਿੱਚ ਅਸੀਂ ਅਭਿਆਸ ਕਰਾਂਗੇ, ਬਾਣੀ ਪੜ੍ਹਾਂਗੇ, ਸਿਮਰਨ ਕਰਾਂਗੇ। ਧੰਨ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਸ੍ਰੀ ਮੁਖ ਵਾਕ ਸਾਨੂੰ ਸਮੁੱਚੀ ਕਾਇਨਾਤ ਨੂੰ ਸਾਂਝਾ ਬਖਸ਼ਿਆ ਹੈ। ਸਤਿਗੁਰੂ ਜੀ, ਜਿੱਥੇ ਇੰਨੀ ਕਿਰਪਾ ਆਪ ਜੀ ਨੇ ਕਰ ਦਿੱਤੀ, ਇੰਨੀ ਕੋ ਕਿਰਪਾ ਹੋਰ ਕਰ ਦਿਓ। ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede।

प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋਂ ਜੀ ਨੂੰ 403-809-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111 ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144 3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ, ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ

ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਬਿਨ ਸਿੱਧੀ ਕਿਨਾ ਨਾ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਝੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਬੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾ ਕਰਜ ਕਾਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਣਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊੜਾ ਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਵਾਰੀ ਆਪ ਹੱਥ ਦੇ ਲਿਹੋ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਂਕਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਭਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਹਿ ਜਾਈ, ਨਿਤ ਨਿਤ ਰੱਖ ਔਰ ਧਾਰੋ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ ਤਿਨ੍ਹਾਂ ਦੀ ਕਮਾਈ

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਚੇਤਿਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ।

ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ

ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿ।

ਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾ ਤਾਪ ਸਿਰਜਣ ਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਨ ਪ੍ਰਭ ਮੇਰੇ, ਦੇਹੇ ਨਾਮ ਕਰ ਆਪਣੇ ਚੇਰੇ। ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰੂ ਪ੍ਰਸਾਦ ਕਿੰਨੈ ਬਿਰਲੈ ਜਾਤੇ। ਸੁਨਹੁ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਹਿ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਬਿਸਰ ਨਾਹੀ ਪੂਰਨ ਗੁਣ ਤਾਸ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੋ ਕਹੁ ਟਲ ਗੁਰ ਸੇਵੀਐ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਹੇ ਸਿਮਰਤ ਗਨ ਕਾ ਸੀ ਉਦਰੀ ਤਾਕੋ ਜਸ ਉਰ ਧਾਰੋ। ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਹੇ ਸਿਮਰਤ ਗਨ ਕਾ ਸੀ ਉਦਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 'ਚ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।